0: ਬ੍ਰਹਮਸਪਤੀ
1: ਸਤਿਗੁਰ ਸਿੱਖੀ ਕਰੇ ਪ੍ਰਿਤਪਾਲ
0: ਸਦਾ ਦਿਆਲ
1: ਸਿੱਖੀ ਗੁਰਦੁਰਮਤ ਮਲ ਹਿਰੇ
0: ਗੁਰਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖੇ ਬੰਧਨ ਕਟੇ
0: ਸਿੱਖ ਵਿਕਾਰ ਤੇ ਹਟੇ
1: ਸਤਿਗੁਰ ਸਿੱਖੋ ਨਾਮ ਧਨ ਦੇ
0: ਗੁਰਕਾ ਸਿੱਖ ਵਡ ਭਾਗੀ
1: ਸਤਿਗੁਰ ਸਿੱਖਾ ਹਲਤ ਪਲਟ ਸੁਆਰੇ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹਿ
1: ਆਪ ਸੁਖੋ ਕਰ ਕਛ

Grupė Risasanga. Tantan, Tantan Sahib Satguru, Guru Granth Sahib Ji Maharaj Ji da Kotan Kotanwad hai. Satguru ne remit karke apni seva ap layi. Sukhmani Sahib de jaap hoye. Satguru meher karan aap saryan di hazri dar parwan karan. Daron karo naam di daat gur sikhi jeevan bakshan. ਸੋ ਆਓ ਦਿਨ ਬਹੁਤ ਜਲਦੀ ਜਾ ਰਹੇ ਨੇ ਥੋੜ੍ਹਾ ਸਮਾਂ ਬਾਕੀ ਰਹਿ ਗਿਆ ਹੈ ਵੱਧ ਚੜ੍ਹ ਕੇ ਆ ਕਰਕੇ ਹਾਜ਼ਰੀਆਂ ਭਰਿਆ ਕਰੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਦੀਆਂ ਖੁਸ਼ੀਆਂ ਲੈਣੀਆਂ ਨੇ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹਾਂ ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੇ ਮਨੋਕਾਮਨਾ ਪੂਰੀਆਂ ਕਰਨ ਅਤੇ ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਜੋੜੀ ਰੱਖਣ ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਦਿਲਬਾਗ ਸਿੰਘ ਜੀ ਆਪ ਜੀ ਨੂੰ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਵਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

गुरु वाहे।

ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ।

ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾ

ਪਾਹਰਾ ਸਭ ਧਿਆਵਹਿ ਹੈ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ।

ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੈ ਘਰ ਸੁਭਾ

ਵਾਹਿਗੁਰੂ ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਬਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪਦੀ ਪਾਵਨ ਹਜ਼ੂਰੀ ਵਿੱਚ ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਆਪਦੀਆਂ ਪਿਆਰੀਆਂ ਸੰਗਤਾਂ ਨੇ ਸੁਖਮਨੀ ਸਾਹਿਬ

ਦੇ ਜਾਪ ਕੀਤੇ ਹਨ, ਉਪਰੰਤ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ, ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਤਾਰਾ ਸਿੰਘ ਗਿੱਲ, ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਰਜਿੰਦਰ ਸਿੰਘ, ਬੀਬੀ ਭਿੰਦਰ ਕੌਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਜੀ ਦੇ ਜਾਪ, ਸੋਧਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਜੋ ਉਪਰਾਲਾ ਕੀਤਾ ਜਾਂਦਾ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਸੋ ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਨਗਰ ਕੀਰਤਨ ਹੋ ਰਹੇ ਹਨ, ਸਭ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਹਾਜ਼ਰੀ ਭਰਨੀ ਜੀ। ਨਾਲ ਨਾਲ ਇਸ ਸੰਬੰਧ ਵਿੱਚ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸਹਿਜ ਪਾਠ ਚੱਲ ਰਹੇ ਹਨ। ਜੇ ਜੋ ਸੰਗਤਾਂ ਸਹਿਜ ਪਾਠ ਦੀ ਰੌਲ ਦੀ ਸੇਵਾ ਕਰਦੀਆਂ ਹਨ, ਉਹ ਕਰ ਸਕਦੀਆਂ ਹਨ, ਉਹ ਵੀ ਆਪਣੇ ਨਾਮ ਲਿਖਵਾਓ, ਗੁਰਬਾਣੀ ਦਾ ਜਾਪ ਕਰਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁਲਚੁਕ ਦੀ ਖਿਮਾ ਸਵਾਹ ਹੁਣ ਆਪ ਜੀ ਨੂੰ ਸਤਿਕਾਰ ਜੋ ਗਿਆਨੀ ਅਗੰਤ ਸਿੰਘ ਜੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

tan urk nirpao nirvair akal murat ajuni saipang

परम सम्मान योग चुको चुक अटल चवर शतर तखत दे मालक तन तन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ अते मीडिया राही गुरु चरणा नाल जुड़ बैठी साध संगत जीओ आप सारे वड़पागी हो तंता दे योग हो जो सतगुरां दी पावन बाणी अमृतमई बाणी सरवण करके आत्मक आनंद माण रहे हो अपना ये मनुखा जन्म सफला कर रहे हो आओ जो सामदे दीवाना विच निता प्रति सतगुरां दी पावन बाणी दी लड़ीवार विचार चल रही है वह विचार आपां सांझी कर सकीए। विचार आरंभ करन तो पहला सतगुरां दी बख्शी हुई फतेह प्रवान करो जी। वाहिगुरु जी का खालसा वाहिगुरु जी की फतेह। जिस पावन शब्द दी विचार चल रही है ओ पावन शब्द पहले पातशाह धन धन गुरु नानक देव साहिब सच्चे पातशाह जी दी पावन रचना तो उच्चारण किया होया। आसा राग दे अंदर गुरु ग्रंथ साहिब जी दे अंग 414 अते 415 उत्ते सुशोभित है। इस पावन शब्द दे पंज पदे आपा विचार चुके हाँ। अखीरली तुक विच गुरदेव बख्शिश कर देने नामे राता हर गुण गाओ। वाहिगुरु जी मेरे तेरे चरणा च अरदास है कि मैं तेरे गुणगान करा पर प्यार विच भिज के तेरे गुणगान करा तेरी सिफतां करा। इस शब्द विच मन नूं परमात्मा दे प्यार विच रंगण दी बहुत गल कर रहे सतगुरु जी। बार बार ये गल आ रही है कि जदों परमात्मा दा नाम जपिया जावे वह बड़े प्यार नाल जपिया जावे प्यार विच भिज के जपिया जावे क्योंकि बड़े सुभावक गल है साध संगत जी। जदों आपां गुरबाणी दा पाठ करदे हां कीर्तन करदे हां गुरबाणी दी कथा विचार करदे हां उहदे च दोनों दे अंदर प्यार दी भावना होनी चाहीदी। सुनाउण वाले दे अंदर भी ते सुनण वालियां दे अंदर भी। फिर ध्यान दियो साध संगत जी गलती सिर्फ सुनाउण वाले तो ही नहीं हुंदी। आपां ये मन लैनी है भी गलती है जेकर गलतियां हुंदियां ने गलतियां करदा है ते सुनाउण वाला करदा है पर नहीं कुछ सुनन वाले भी करते ने। सुनन वाले किवें करते ने सुनाउण वाला तो गलती हुंदी है भी सुनाउण वाला गुरबाणी दा पाठ सुना रहा जां कीर्तन सुना रहा जां कथा सरवण करा रहा अंदर भावना कोई नहीं श्रद्धा कोई नहीं बद्दा चिट्टी कर रहा की करा यह कम तो करना पेगा। फिर ना आप नूं स्वाद आवेगा ते ना ही सुनन वालियां नूं स्वाद आवेगा। दूजा पक्ष यह है कि सुनाउण वाला तो बड़ी भावना लैके सुना रहा पर जिहड़े स्रोते बैठे ने सामने उन्हां दी भावना नहीं बन रही उन्हां दा ये चित इधर उधर ही डोल रहा है ये बाहर ही घूमता पिया उडारियां ही मारदा रहा। ते सुनाउण वाले ने तो बड़ी भावना लैके श्रद्धा लैके बड़े प्यार नाल श्रवण कराया पर सुनण वालियां दे पल्ले कुछ भी ना पिया। क्यों गलती हुई कि नहीं हुई कोई है गलती
ਇਸ ਕਰਕੇ ਸਤਿਗੁਰੂ ਜੀ ਨੇ ਇਹ ਗੱਲ ਬੜੀ ਸਾਫ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਗਾਵੀਏ ਸੁਣੀਏ, ਨਹੀਂ ਤਾਂ ਇੱਕ ਨੂੰ ਹੀ ਕਹਿ ਦਿੰਦੇ ਨਾ ਵੀ ਜਿਹੜਾ ਗਾਏਗਾ, ਜਿਹੜਾ ਪਾਠ ਸੁਣਾਏਗਾ, ਕੀਰਤਨ ਕਥਾ ਸੁਣਾਏਗਾ, ਉਹਦੀ ਭਾਵਨਾ ਹੋਣੀ ਚਾਹੀਦੀ, ਸੁਣਨ ਵਾਲਿਆਂ ਦੀ ਕੋਈ ਲੋੜ ਨਹੀਂ ਆ। ਪਰ ਲਾਹਾ ਕਿੰਨਾ ਨੇ ਖਟਨਾ, ਇੱਕ ਟੀਚਰ ਪੜ੍ਹਾਉਂਦਾ ਹੈ, ਜਿਹੜੇ ਬੱਚੇ ਬਹੁਤਾ ਧਿਆਨ ਦੇ ਕੇ ਆਪਣੇ ਟੀਚਰ ਦੀ ਗੱਲ ਨੂੰ ਸੁਣਦੇ ਨੇ ਉਹਨਾਂ ਨੂੰ ਵਧੇਰਾ ਲਾਭ ਮਿਲਦਾ, ਉਹਨਾਂ ਨੂੰ ਜ਼ਿਆਦਾ ਗਿਆਨ ਹੋ ਜਾਂਦਾ, ਕਿਉਂਕਿ ਗੱਲ ਪੱਲੇ ਪੈ ਗਈ, ਸਮਝ ਲੱਗ ਗਈ। ਜੇਕਰ ਧਿਆਨ ਲਗਾ ਕੇ ਸੁਣਿਆ ਹੀ ਨਾ ਟੀਚਰ ਨੇ ਤਾਂ ਸਾਰੇ ਬੱਚਿਆਂ ਨੂੰ ਇੱਕੋ ਚੀਜ਼ ਪੜ੍ਹਾਈ, ਪਰ ਕਿ ਸਾਰੇ ਬੱਚਿਆਂ ਨੇ ਇੱਕੋ ਧਿਆਨ ਕਰਕੇ ਸਰਵਣ ਕੀਤੀ? ਨਹੀਂ ਕੀਤੀ। ਜੇ ਕਿਤੇ ਸਾਰੇ ਬੱਚੇ ਇੱਕੋ ਹੀ ਧਿਆਨ ਕਰਕੇ ਸੁਣਨ, ਇੱਕੋ ਤਰ੍ਹਾਂ ਦੀ ਮਿਹਨਤ ਕਰਨ, ਤੇ ਫਿਰ ਸਾਰਿਆਂ ਦੇ ਨੰਬਰ ਬਰਾਬਰ ਨਾ ਆਉਣ? ਪਰ ਨਹੀਂ, ਕਈਆਂ ਦੇ ਨੰਬਰ ਬਹੁਤ ਆਉਂਦੇ ਨੇ, ਕਈਆਂ ਦੇ ਥੋੜੇ ਘੱਟ ਆਉਂਦੇ ਨੇ, ਤੇ ਕਈ ਫੇਲ ਵੀ ਹੋ ਜਾਂਦੇ ਨੇ। ਹੁਣ ਫੇਲ ਹੋਣ ਦਾ ਕਾਰਨ ਇਹ ਹੈ ਵੀ ਜਿਹੜੇ ਫੇਲ ਹੋਏ ਉਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਇਹ ਜਿਹੜੀ ਜ਼ਿੰਦਗੀ ਮਿਲੀ ਨਾ ਆਪਾਂ ਨੂੰ, ਇਹ ਵੀ ਇੱਕ ਇਮਤਿਹਾਨ ਹੈ। ਜਿਹੜੇ ਬੱਚੇ ਪਾਸ ਹੁੰਦੇ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਤੇ ਜਿਹੜੇ ਬਹੁਤ ਸੋਹਣੇ ਨੰਬਰ ਲੈ ਕੇ ਪਾਸ ਹੁੰਦੇ ਨੇ ਉਹਨਾਂ ਨੂੰ ਆਪ ਨੂੰ ਵੀ ਖੁਸ਼ੀ ਹੁੰਦੀ ਹੈ, ਉਹਨਾਂ ਦੇ ਘਰ ਵਾਲਿਆਂ ਨੂੰ ਵੀ ਖੁਸ਼ੀ ਹੁੰਦੀ ਹੈ, ਰਿਸ਼ਤੇਦਾਰਾਂ ਤੱਕ ਨੂੰ ਖੁਸ਼ੀ ਹੁੰਦੀ ਹੈ। ਤੇ ਜਿਹੜਾ ਫੇਲ ਹੋ ਜਾਵੇ ਉਹਨੂੰ ਨਾ ਆਪ ਨੂੰ ਖੁਸ਼ੀ, ਤੇ ਨਾ ਪਰਿਵਾਰ ਨੂੰ ਖੁਸ਼ੀ, ਤੇ ਨਾ ਰਿਸ਼ਤੇਦਾਰਾਂ ਨੂੰ ਖੁਸ਼ੀ। ਇਹ ਵੀ ਇੱਕ ਪਰਚਾ ਹੈ, ਮਨੁੱਖਾ ਜਨਮ ਮਿਲਿਆ ਇੱਕ ਪਰਚਾ ਹੈ ਪਿਆਰੇ ਆ, ਇਹਦੇ 'ਚ ਫੇਲ ਹੋ ਕੇ ਨਹੀਂ ਵਾਹਿਗੁਰੂ ਦੇ ਦਰ 'ਤੇ ਜਾਣਾ, ਪਾਸ ਹੋ ਕੇ ਜਾਣਾ ਹੈ, ਪਾਸ ਹੀ ਨਹੀਂ ਬੜੇ ਸੋਹਣੇ ਨੰਬਰ ਲੈ ਕੇ ਜਾਣਾ ਹੈ, ਬੜੇ ਸੋਹਣੇ ਨੰਬਰ। ਇਹ ਮਨੁੱਖਾ ਜਨਮ ਦੀ ਵਾਰ ਵਾਰ ਗੁਰਬਾਣੀ ਕਹਿੰਦੀ ਵੀ ਇਹ ਤੈਨੂੰ ਇੱਕ ਮੌਕਾ ਮਿਲਿਆ ਹੈ, ਇਹ ਇੱਕ ਬਾਜੀ ਹੈ, ਇੱਕ ਸੰਘਰਸ਼ ਹੈ, ਇੱਕ ਜੰਗ ਹੈ, ਫਿਰ ਇਸ ਜੰਗ ਨੂੰ ਜਿੱਤਣੀ ਹੈ। ਕਿਵੇਂ ਜਿੱਤੇਗਾ? ਗੁਰਬਾਣੀ ਨੂੰ ਪੁੱਛ ਲਈਏ ਆਪਾਂ, ਸਤਿਗੁਰੂ ਜੀ ਅਸੀਂ ਇਹ ਜੀਵਨ ਦੀ ਜੰਗ ਜਿਹੜੀ ਹੈ, ਜੀਵਨ ਇੱਕ ਸੰਗਰਾਮ ਹੈ, ਇੱਕ ਲੜਾਈ ਹੈ, ਇਹਨੂੰ ਕਿਵੇਂ ਜਿੱਤਿਆ ਜਾ ਸਕਦਾ? ਪਾਤਸ਼ਾਹ ਨੇ ਬੜਾ ਹੀ ਸੌਖਾ ਤਰੀਕਾ ਦੱਸਿਆ, ਮਨ ਜੀਤੈ ਜਗ ਜੀਤ। ਤੂੰ ਤਾਂ ਆਪਣੇ ਆਪ ਦੀ ਗੱਲ ਕਰ ਰਿਹਾ ਪਿਆਰਿਆ, ਤੂੰ ਆਪਣੇ ਮਨ ਨੂੰ ਕਦੇ ਜਿੱਤ ਕੇ ਦੇਖ, ਸਮਝ ਲੈ ਜਿਸਨੇ ਆਪਣੇ ਮਨ ਨੂੰ ਜਿੱਤ ਲਿਆ ਉਸਨੇ ਸਾਰਾ ਜਗ ਹੀ ਜਿੱਤ ਲਿਆ, ਸਾਰਾ ਸੰਸਾਰ ਜਿੱਤ ਲਿਆ। ਕਿਉਂਕਿ ਫਿਰ ਸੰਸਾਰ ਨੂੰ ਜਿੱਤਣ ਦੀ ਲੋੜ ਨਹੀਂ, ਸੰਸਾਰ 'ਚ ਉਸਨੂੰ ਕੋਈ ਹਰਾ ਨਹੀਂ ਸਕਦਾ, ਗੱਲ ਇਹ ਹੈ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਮਨਸਾ ਤ੍ਰਿਸ਼ਨਾ, ਇਹ ਉਸ ਮਨੁੱਖ ਦੇ ਉੱਤੇ ਫਿਰ ਹਾਵੀ ਨਹੀਂ ਹੁੰਦੇ, ਕਿਉਂਕਿ ਉਸਨੇ ਆਪਣਾ ਮਨ ਜਿੱਤ ਲਿਆ। ਮਨ ਦੀ ਤਾਂ ਸਾਰੀ ਖੇਡ ਹੈ, ਮਨ ਦੀ ਤਾਂ ਸਾਰੀ ਲੜਾਈ ਹੈ, ਮਨ ਦਾ ਤਾਂ ਸਾਰਾ ਝਗੜਾ ਹੀ ਹੈ। ਹੁਣ ਇਹ ਮਨ ਕਿਵੇਂ ਜਿੱਤਿਆ ਜਾਵੇ? ਮਨ ਜਿੱਤਾ ਜਾਵੇਗਾ, ਇਹ ਆਪਾਂ ਆਪਣੇ ਵੱਲੋਂ ਕੁਝ ਨਹੀਂ ਕਹਿਣਾ, ਇਹ ਗੁਰਬਾਣੀ ਨੂੰ ਹੀ ਪੁੱਛੀਏ। ਸਤਿਗੁਰੂ ਜੀ ਅਸੀਂ ਪਰਮਾਤਮਾ ਦੇ ਗੁਣਗਾਨ ਗਾਣੇ ਚਾਹੁੰਦੇ ਹਾਂ, ਪਿਆਰ ਨਾਲ ਗਾਉਣੇ ਚਾਹੁੰਦੇ, ਇਸ ਚੰਚਲ ਮਨ ਨੂੰ ਜਿੱਤਣਾ ਚਾਹੁੰਦੇ ਹਾਂ, ਕਿਵੇਂ ਜਿੱਤਿਆ ਜਾਵੇਗਾ? ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੀਏ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਭਾਂਡਾ ਹੋਵੇ ਨਾ ਤੇ ਬੰਦਾ ਕਹੇ ਵੀ ਮੈਂ ਤਾਂ ਪਾਣੀ ਨੂੰ ਰੋਕ ਕੇ ਸਾਂਭ ਕੇ ਰੱਖਾਂਗਾ, ਰੋਕ ਲਏਗਾ? ਨਹੀਂ ਰੋਕਿਆ ਜਾਵੇਗਾ, ਭਾਂਡਾ ਹੀ ਨਹੀਂ ਹੈ, ਕਿਵੇਂ ਸਾਂਭ ਕੇ ਰੱਖੇਗਾ?
ਪਾਣੀ ਨੂੰ ਸਾਂਭਣ ਵਾਸਤੇ ਭਾਂਡਾ ਚਾਹੀਦਾ ਹੈ। ਮੈਂ ਹੋਰ ਥੋੜਾ ਜ਼ਿਕਰ ਕਰਾਂ, ਗੁਰਬਾਣੀ 'ਚ ਵਾਰ ਵਾਰ ਇਸ ਹਿਰਦੇ ਨੂੰ ਭਾਂਡਾ ਆਖਿਆ। ਗੁਰੂ ਨਾਨਕ ਸਾਹਿਬ ਜੀ ਦੇ ਬੋਲ ਮੈਂ ਸਾਂਝੇ ਕਰਨ ਲੱਗਾ। ਸੋਹੀ ਰਾਗ ਵਿੱਚ ਭਾਂਡਾ ਹੱਛਾ ਸੋਏ ਜੋ ਤਿਸ ਭਾਉ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਅਤ ਮਲੀਨ ਇਹ ਹਿਰਦੇ ਰੂਪ, ਹਿਰਦਾ ਰੂਪ ਭਾਂਡਾ, ਇਹ ਸਰੀਰ ਰੂਪ ਭਾਂਡਾ। ਸਰੀਰ ਨੂੰ ਤਾਂ ਆਪਾਂ ਫਿਰ ਜ਼ਿਆਦਾ ਤਵੱਜੋ ਨਹੀਂ ਦੇ ਸਕਦੇ, ਕਿਉਂਕਿ ਸਰੀਰ ਨੂੰ ਤਾਂ ਸਾਫ਼ ਕਰਨ ਦਾ ਆਪਣੇ ਕੋਲ ਬੜੇ ਸਾਧਨ ਹੁੰਦੇ ਨੇ। ਜਿਹੜਾ ਹਿਰਦਾ ਰੂਪ ਭਾਂਡਾ ਹੈ, ਭਾਂਡਾ ਹੱਛਾ ਸੋਏ ਜੋ ਤਿਸ ਭਾਉ ਸੀ, ਉਹੀ ਹਿਰਦਾ ਚੰਗਾ ਹੈ ਜਿਹੜਾ ਉਸ ਪਰਮਾਤਮਾ ਨੂੰ ਪਾ ਜਾਵੇ। ਹੁਣ ਪਰਮਾਤਮਾ ਨੂੰ ਗੰਦਾ ਭਾਂਡਾ ਤਾਂ, ਪਰਮਾਤਮਾ ਨੂੰ ਤਾਂ ਛੱਡੋ, ਆਪਣੇ ਆਪਾਂ ਨੂੰ ਨਹੀਂ ਚੰਗਾ ਲੱਗਦਾ। ਆਪਣੇ ਆਪ ਨੂੰ ਚੰਗਾ ਲੱਗਦਾ ਭਾਂਡਾ, ਘਰ ਦਾ ਕੋਈ ਵੀ ਭਾਂਡਾ ਹੋਵੇ, ਇੱਥੇ ਤੱਕ ਕਿ ਆਪਾਂ ਤਾਂ ਵੱਡਾ ਥਾਲ ਤਾਂ ਛੱਡੋ, ਜੇਕਰ ਇੱਕ ਚਮਚ 'ਚ ਵੀ ਥੋੜ੍ਹਾ ਜਿਹਾ ਦਾਗ ਲੱਗਿਆ ਹੋਇਆ ਮਿਲ ਜਾਏ ਨਾ, ਆਪਾਂ ਉਹਨੂੰ ਜਾਂ ਤਾਂ ਮਾਂਜ ਕੇ ਸਾਫ਼ ਕਰਦੇ ਹਾਂ, ਤਾਂ ਯੂਜ ਕਰਦੇ ਹਾਂ, ਜਾਂ ਦੂਜੀ ਲੈ ਲੈਂਦੇ ਹਾਂ। ਗੱਲ ਇਸੇ ਤਰ੍ਹਾਂ ਜੀ, ਸੱਚੀ ਗੱਲ ਹੈ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਭਾਂਡਾ ਹੱਛਾ ਸੋਏ ਜੋ ਤਿਸ ਭਾਉ ਸੀ, ਭਾਂਡਾ ਅਤ ਮਲੀਨ। ਇੱਥੇ ਦੋ ਗੱਲਾਂ ਹੋ ਗਈਆਂ, ਇੱਕ ਮਲੀਨ ਤੇ ਇੱਕ ਅਤ ਮਲੀਨ, ਇੱਕ ਕਾਲਾ ਤੇ ਇੱਕ ਕਾਲਾ ਸਿਆਹ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ। ਗੁਰੂ ਅਮਰਦਾਸ ਸਾਹਿਬ ਜੀ ਦੇ ਵਚਨ ਨੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਂਡਾ ਅਤ ਮਲੀਨ, ਅਤ ਤੇ ਜ਼ੋਰ ਦਿੱਤਾ, ਅਤ ਦਾ ਮਲੀਨ ਹੋ ਗਿਆ ਹੋਵੇ ਬਹੁਤ ਜ਼ਿਆਦਾ, ਮਲੀਨ ਦਾ ਭਾਉ ਗੰਦਾ। ਜਿਹੜਾ ਹਿਰਦਾ ਰੂਪੀ ਭਾਂਡਾ ਅਤ ਦਾ ਗੰਦਾ ਹੋ ਗਿਆ ਹੋਵੇ, ਧੋਤਾ ਹੱਛਾ ਨਾ ਹੋ ਸੀ। ਜਿਹੜਾ ਇੱਕ ਭਾਂਡਾ ਗੰਦਾ ਹੋਵੇ, ਧੋ ਸਾਫ਼ ਹੋ ਜਾਂਦਾ, ਪਰ ਜੇ ਅੱਤ ਦਾ ਗੰਦਾ ਹੋ ਜਾਵੇ ਉਹਨੂੰ ਫਿਰ ਬੜਾ ਮਾਂਜਣਾ ਪੈਂਦਾ। ਗੁਰਬਾਣੀ ਤਾਂ ਮਨ ਨੂੰ ਵੀ ਮਾਂਜਣ ਦੀ ਗੱਲ ਕਰਦੀ ਹੈ। ਮਨ ਮਾਂਜੈ ਸੱਚ ਸੋਈ, ਜਿਹੜਾ ਆਪਣੇ ਮਨ ਨੂੰ ਮਾਂਜੇ ਸੱਚ ਉਸੇ ਨੇ ਬਣਦਾ। ਸੱਚ ਦਾ ਧਾਰਨੀ ਉਹ ਬਣੇਗਾ ਜਿਹੜਾ ਆਪਣੇ ਮਨ ਨੂੰ ਮਾਂਜ ਲਏ। ਹੁਣ ਮੈਂ ਥੋੜ੍ਹਾ ਜਿਹਾ ਬਾਹਰ ਨਿਕਲੀਏ। ਹੁਣ ਮਨ ਕਿਵੇਂ ਮਾਂਜਿਆ ਜਾਵੇ, ਬੜੇ ਸਮਝਣ ਵਾਲੀ ਗੱਲ ਹੈ। ਇਹ ਕਿਤੇ ਬਾਹਰ ਹੋਏ ਬੰਦਾ ਮਾਂਜ ਲਏ, ਅੰਦਰ ਵੀ ਕਿਤੇ ਐਸੀ ਜਗ੍ਹਾ ਹੋਵੇ ਜਿਵੇਂ ਪਤਾ ਹੋਵੇ ਭਾਈ ਇਹ ਕੁਝ ਖਾਈਏ ਤਾਂ ਮਨ ਮਾਂਜਿਆ ਜਾਵੇਗਾ। ਜਿਵੇਂ ਆਪਾਂ ਕਹਿੰਦੇ ਵੀ ਇਹ ਕੁਝ ਖਾਓ ਤਾਂ ਕਿਡਨੀ ਵਧੀਆ ਰਹਿੰਦੀ ਹਨ, ਇਹ ਕੁਝ ਖਾਓ ਤਾਂ ਹਾਰਟ ਸਾਫ਼ ਰਹਿੰਦਾ ਹੈ, ਇਹ ਕੁਝ ਖਾਓ ਤਾਂ ਫੇਫੜੇ ਵਧੀਆ ਰਹਿੰਦੇ ਨੇ। ਪਰ ਇਹਦੇ ਵਾਸਤੇ ਕੀ ਕੀਤਾ ਜਾਵੇ, ਜੇ ਇਹ ਮਨ ਸਾਫ਼ ਹੋ ਜਾਵੇ, ਮਨ ਪਵਿੱਤਰ ਹੋ ਜਾਵੇ, ਇਸ ਨੂੰ ਪਵਿੱਤਰ ਕਰਨਾ। ਇਹ ਪਵਿੱਤਰ ਕਿਵੇਂ ਹੋਏਗਾ, ਜੇ ਪਵਿੱਤਰ ਕਰਨਾ ਤਾਂ ਫਿਰ ਇਸ ਮਨ ਨੂੰ ਮਾਂਜਣਾ ਪਏਗਾ। ਕਿਵੇਂ ਮਾਂਜੀਏ, ਸੇਵਾ ਤੇ ਸਿਮਰਨ ਨਾਲ ਮਾਂਜਿਆ ਜਾਵੇਗਾ। ਇਸ ਨੂੰ ਮਾਂਜਣ ਦਾ ਤਰੀਕਾ ਸਿਮਰਨ ਤੇ ਸੇਵਾ ਹੈ। ਜਿਵੇਂ ਜਿਵੇਂ ਮਨੁੱਖ ਤੂੰ ਸਿਮਰਨ ਕਰੇਗਾ, ਜਿਵੇਂ ਜਿਵੇਂ ਤੂੰ ਉਸ ਪਰਮਾਤਮਾ ਨੂੰ ਯਾਦ ਕਰੇਗਾ, ਜਿਵੇਂ ਜਿਵੇਂ ਤੂੰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੇਗਾ, ਜਿਵੇਂ ਜਿਵੇਂ ਤੂੰ ਸੇਵਾ ਕਰੇਗਾ, ਤੇਰਾ ਮਨ ਮਾਂਜਿਆ ਜਾਵੇਗਾ। ਇਹ ਸੰਗਤ ਦੇ ਜੁੱਠੇ ਭਾਂਡੇ ਨਾ ਸਮਝੀ, ਬਈ ਸੰਗਤ ਦੇ ਜੁੱਠੇ ਭਾਂਡੇ ਮਾਂਜ ਰਿਹਾ ਮੈਂ ਗੁਰੂ ਘਰ 'ਚ ਆ ਕੇ, ਨਹੀਂ ਪਿਆਰਿਆ, ਤੂੰ ਆਪਣਾ ਮਨ ਮਾਂਜ ਰਿਹਾ, ਅੰਦਰ ਲੱਗੀ ਪਾਪਾਂ ਦੀ ਮੈਲ ਨੂੰ ਬਾਹਰ ਕੱਢ ਰਿਹਾ। ਜੇ ਕਿਤੇ ਤੂੰ ਬਾਹਰ ਝਾੜੂ ਪੋਚਾ ਮਾਰ ਰਿਹਾ ਨਾ, ਕਿਤੇ ਸੇਵਾ ਕਰ ਰਿਹਾ,
ਤੇ ਸਮਝੀ ਵੀ ਤੂੰ ਆਪਣੇ ਮਨ ਨੂੰ ਸਾਫ ਕਰ ਰਿਹਾ, ਕਿਉਂਕਿ ਸੇਵਾ ਤੇ ਸਿਮਰਨ ਇਹ ਅੰਦਰ ਚ ਨਿਮਰਤਾ ਭਰ ਦਿੰਦੇ ਨੇ। ਜਿਵੇਂ ਜਿਵੇਂ ਮਨੁੱਖ ਸੇਵਾ ਤੇ ਸਿਮਰਨ ਕਰਦਾ ਹੈ, ਫਿਰ ਇਹ ਅਵਸਥਾ ਬਣਦੀ ਹੈ ਸਿੱਖਾਂ ਦਾ ਮਨ। ਸਾਰੇ ਬੋਲੋ ਜੀ, ਸਿੱਖਾਂ ਦਾ ਮਨ। ਅਰਦਾਸ ਆਪਾਂ ਡੇਲੀ ਪੜ੍ਹਦੇ ਹਾਂ ਕਈ ਕਈ ਵਾਰ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਜਿਸ ਦਿਨ ਮਨ ਨੀਵਾਂ ਹੋ ਗਿਆ, ਸਮਝ ਲਓ ਕਿ ਮਨ ਮਾਂਝਿਆ ਗਿਆ, ਮਨ ਮਾਂਝਿਆ ਗਿਆ, ਸਾਫ ਹੋ ਗਿਆ। ਜੇਕਰ ਮਨ ਉੱਚਾ ਰਿਹਾ, ਸਮਝ ਲਓ ਅਜੇ ਨਹੀਂ ਮਾਂਝਿਆ ਗਿਆ, ਅੰਦਰ ਮੈਲ ਭਰੀ ਪਈ ਹੈ, ਅੰਦਰ ਮੈਲ ਭਰੀ ਪਈ ਹੈ। ਉਹ ਮੈਲ ਇਸ ਨੂੰ ਨੀਵਾ ਨਹੀਂ ਹੋਣ ਦਿੰਦੀ। ਜਦੋਂ ਤੱਕ ਮਨ ਰਹੇਗੀ, ਇਵੇਂ ਕਹਿ ਲਈਏ ਆਪਾਂ ਕਿ ਇੱਕ ਤਕੜੀ ਤਰਾਜੂ, ਸੁੱਕੀ ਭਾਸ਼ਾ ਦਾ ਸ਼ਬਦ ਮੈਂ ਯੂਜ ਕਰਾਂ, ਤਰਾਜੂ ਕੰਡਾ, ਉਹਦੇ ਦੋ ਸ਼ਾਬੇ ਨੇ ਦੋਵੇਂ ਪਾਸੇ। ਪਹਿਲੀ ਤਕੜੀ ਆਪਾਂ ਦੇਖੀ, ਪਹਿਲੀ ਤਕੜੀ, ਪਹਿਲੀ ਤਰਾਜੂ, ਉਹਦੇ ਦੋ ਸ਼ਾਬੇ ਨੇ, ਇੱਕ 'ਚ ਮਨ ਹੈ ਇੱਕ 'ਚ ਮਤ ਹੈ। ਹੁਣ ਦੋਨੋਂ ਬਰਾਬਰ ਨਹੀਂ, ਇੱਕ ਉੱਚਾ ਰਹੇਗਾ ਇੱਕ ਨੀਵਾਂ ਰਹੇਗਾ। ਜੇਕਰ ਮਨ ਭਾਰੀ ਹੈ, ਮਨ ਭਾਰੀ, ਹੋਰ ਥੋੜ੍ਹਾ ਗੱਲ ਕਰਾਂ, ਖੁਲਾਸਾ ਕਰਾਂ, ਜਦੋਂ ਆਪਾਂ ਵੇਟ ਤੋਲਦੇ ਨਾ ਤੇ ਗੁਰਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਕਹਿੰਦੀ ਹੈ, ਨਿਵੈ ਸੋ ਗੌਰਾ ਹੋਏ, ਜਿਹੜਾ ਨਹੀਂ ਜਾਵੇ, ਜਿਹੜਾ ਝੁਕਦਾ ਨਾ ਛਾਬਾ ਉਹ ਭਾਰੀ ਹੈ, ਜਿਹੜਾ ਉੱਤੇ ਉੱਠੇ ਉਹ ਹਲਕਾ ਹੈ, ਉਹਦੇ 'ਚ ਵੇਟ ਘੱਟ ਹੈ। ਨਿਵੈ ਸੋ ਗੌਰਾ ਹੋਏ, ਵੀ ਜਿਹੜਾ ਨਹੀਂ ਗਿਆ, ਜਿਹੜਾ ਝੁਕ ਗਿਆ ਉਹ ਭਾਰਾ ਹੈ।

ਹੁਣ ਜਦੋਂ ਤੱਕ ਇਹ ਮਨ ਉੱਚਾ ਹੈ ਇਹ ਉਸਦੇ ਉਲਟ ਚੱਲਦਾ ਹੈ, ਇਸਦੀ ਤਕੜੀ ਵੱਖਰੀ ਹੈ, ਮਤ ਨੀਵੀਂ ਰਹਿੰਦੀ ਹੈ। ਜਦੋਂ ਤੱਕ ਮਨ ਉੱਚਾ ਹੈ ਉਦੋਂ ਤੱਕ ਨਾ ਇਹ ਸੇਵਾ ਕਰਨ ਨੂੰ ਤਿਆਰ ਹੁੰਦਾ, ਨਾ ਕੋਈ ਲੋਕ ਭਲਾਈ ਦਾ ਕੰਮ ਕਰਨ ਵਾਸਤੇ ਹੁੰਦਾ, ਨਾ ਕਿਸੇ ਲੋੜਵੰਦ ਦੀ ਸੇਵਾ ਕਰਨ ਵਾਸਤੇ ਤਿਆਰ ਹੁੰਦਾ। ਬਸ ਇਹਦੇ ਅੰਦਰ ਸਿਰਫ ਹਉਮੈ ਰਹਿੰਦੀ ਹੈ, ਆਕੜ ਰਹਿੰਦੀ ਹੈ। ਫਿਰ ਕਿਵੇਂ ਗੱਲ ਬਣੇਗੀ? ਸਿੱਖਾਂ ਦਾ ਮਨ ਨੀਵਾ, ਮਨ ਨੀਵਾ ਹੋ ਜਾਵੇ। ਜਿਵੇਂ ਜਿਵੇਂ ਮਨ ਨੀਵਾ ਹੁੰਦਾ ਜਾਂਦਾ ਹੈ ਬੰਦੇ ਦੀ ਮਤ ਉੱਚੀ ਹੋਈ ਜਾਂਦੀ ਹੈ। ਮਤ, ਮਤ ਕੀ ਹੈ? ਇੱਕ ਹੋਰ ਮੈਂ ਥੋੜ੍ਹਾ ਜਿਹਾ ਖੁਲਾਸਾ ਕਰ ਦੇਵਾਂ। ਮਨ ਅਤੇ ਆਤਮਾ ਇਹ ਅੰਦਰ ਦੋ ਚੀਜ਼ਾਂ ਨੇ। ਥੋੜ੍ਹੀ ਜੀ ਥੋੜ੍ਹਾ ਜਿਹਾ ਬਰੀਕੀ ਨਾਲ ਧਿਆਨ ਦੇ ਕੇ ਸੁਣਿਓ ਸਾਰੇ। ਕਈ ਵਾਰ ਸਾਨੂੰ ਲੱਗਦਾ ਵੀ ਰੱਬ ਦੀ ਸ਼ਕਲ ਦੇਖੀਏ ਅਤੇ ਰੱਬ ਦੀ ਸ਼ਕਲ ਦੇਖ ਲਓ, ਅੱਜ ਆਪਾਂ ਸਾਰੇ ਹੀ ਦੇਖੀਏ ਰੱਬ ਦੀ ਸ਼ਕਲ, ਰੱਬ ਅੰਦਰ ਕਿਵੇਂ ਰਹਿੰਦਾ ਅਤੇ ਕਿੱਥੇ ਰਹਿੰਦਾ ਅਤੇ ਉਹਦੀ ਸ਼ਕਲ ਕੀ ਆ, ਸਾਰੇ ਦੇਖੀਏ ਆਪਾਂ ਰੱਬ ਨੂੰ ਦੇਖੀਏ। ਜਦੋਂ ਮਨੁੱਖ ਕੋਈ ਗਲਤ ਕੰਮ ਕਰਨ ਵਾਸਤੇ ਇਹ ਮਨ ਤਿਆਰ ਹੁੰਦਾ ਹੈ, ਕਿਸੇ ਦਾ ਨੁਕਸਾਨ ਕਰਨ ਵਾਸਤੇ, ਕਿਸੇ ਦੇ ਨਾਲ ਵੀ ਕੁਝ ਗਲਤ ਕਰਨ ਵਾਸਤੇ ਤਿਆਰ ਹੁੰਦਾ ਹੈ, ਉਸ ਵੇਲੇ ਇਸਦੇ ਅੰਦਰੋਂ ਹੀ ਇੱਕ ਆਵਾਜ਼ ਆਉਂਦੀ ਹੈ, ਅੰਦਰੋਂ ਹੀ ਆਵਾਜ਼ ਕੀ ਆਉਂਦੀ ਹੈ, ਨਹੀਂ ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਕੰਮ ਗਲਤ ਹੈ। ਆਉਂਦੀ ਹੈ ਸਾਰਿਆਂ ਦੇ ਆਉਂਦੀ। ਜਿਸ ਦਾ ਮਨ ਉੱਚਾ ਹੈ ਉਹ ਇਸ ਆਵਾਜ਼ ਨੂੰ ਦਬਾ ਦਿੰਦਾ। ਇਹੀ ਰੱਬ ਦੀ ਆਵਾਜ਼ ਹੈ, ਇਹੀ ਪਰਮਾਤਮਾ ਦੀ ਆਵਾਜ਼ ਹੈ, ਇਹੀ ਆਤਮਾ ਦੀ ਆਵਾਜ਼ ਹੈ, ਜਿਸਨੂੰ ਆਪਾਂ ਕਹਿੰਦੇ ਅੰਦਰ ਆਤਮਾ ਹੈ। ਹੁਣ ਆਤਮਾ ਕੀ ਹੈ? ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ। ਆਤਮਾ ਪਰਾਤਮਾ ਇੱਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਜਿਹੜਾ ਆਪਣੇ ਆਤਮਾ ਤੇ ਪਰਮਾਤਮਾ ਨੂੰ ਇੱਕ ਕਰ ਲਏ ਤੇ ਫਿਰ ਬੰਦੇ ਦੇ ਅੰਦਰ ਜਿੰਨੀ ਵੀ ਦੁਬਿਧਾ ਹੈਗੀਆਂ ਉਹ ਅੰਦਰ ਹੀ ਖਤਮ ਹੋ ਜਾਂਦੀਆਂ, ਉੱਥੇ ਫਿਰ ਦੁਚਿੱਤਾਪਣ ਰਹਿੰਦਾ ਹੀ ਨਹੀਂ, ਉੱਥੇ ਫਿਰ ਡਾਵਾਂ ਡੋਲ ਹਾਲ ਜਿਹੜੀ ਹੈ ਉਹ ਰਹਿੰਦੀ ਨਹੀਂ, ਉਹ ਖਤਮ ਹੋ ਜਾਂਦੀ ਹੈ। ਹੁਣ ਜਿਹੜੀ ਆਵਾਜ਼ ਅੰਦਰੋਂ ਆਈ ਉਹ ਆਤਮਾ ਦੀ ਆਵਾਜ਼ ਹੈ। ਮਨ ਜ਼ਿਆਦਾ ਤਾਕਤਵਰ ਹੈ, ਕਿਉਂ? ਕਿਉਂਕਿ ਇਹ ਸਾਡੇ ਬੇਕਾਬੂ ਹੋਇਆ ਰਹਿੰਦਾ ਹੈ। ਆਤਮਾ ਦੀ ਆਵਾਜ਼ ਧੀਮੀ ਹੈ। ਇਹ ਮਨੁੱਖ ਜਦੋਂ ਤੱਕ ਮਨ ਦੇ ਕਾਬੂ ਰਹੇ ਉਸ ਆਤਮਾ ਦੀ ਆਵਾਜ਼ ਨੂੰ ਜਿਹੜੀ ਆਈ ਕਿ ਨਹੀਂ ਇਹ ਨਹੀਂ ਕਰਨਾ ਚਾਹੀਦਾ, ਇਹ ਕਰਨਾ ਪਾਪ ਹੈ, ਇਹ ਗਲਤ ਹੈ, ਕਿਸੇ ਦਾ ਨੁਕਸਾਨ ਹੋ ਜਾਏਗਾ, ਨਹੀਂ ਕਰਨਾ ਚਾਹੀਦਾ, ਇਹਦਾ ਦੰਡ ਵੀ ਭੁਗਤਣਾ ਪੈ ਸਕਦਾ ਹੈ, ਤੇ ਫਿਰ ਜੇ ਕਿਤੇ ਮਨ ਨੇ ਉਸ ਆਵਾਜ਼ ਨੂੰ ਸੁਣ ਲਿਆ ਇਹ ਮਨੁੱਖ ਪਾਪ ਕਮਾਉਣ ਤੋਂ ਬਚ ਜਾਂਦਾ ਹੈ। ਜੇਕਰ ਇਸ ਮਨ ਨੇ ਉਸ ਆਤਮਾ ਦੀ ਆਵਾਜ਼ ਨੂੰ ਨਾ ਮੰਨਿਆ ਫਿਰ ਇਹ ਪਾਪ ਕਰ ਜਾਂਦਾ ਹੈ। ਤੇ ਗੁਰਬਾਣੀ ਕਹਿੰਦੀ ਇਹ ਪਾਪ ਕਮਾਉਣ ਦੇ ਆ ਤੇਰਾ ਕੋਈ ਨਾ ਬੇਲੀ ਰਾਮ। ਜੇਕਰ ਤੂੰ ਪਾਪ ਕਰਦਾ ਤਾਂ ਗੁਰਬਾਣੀ ਨੂੰ ਸੁਣ ਲੈ ਫਿਰ। ਜੇ ਤੂੰ ਆਪਣੇ ਆਤਮਾ ਦੀ ਆਵਾਜ਼ ਨੂੰ ਨਾ ਸੁਣੀ, ਉਸਨੂੰ ਅਣਸੁਣੀ ਕਰ ਦਈ ਤੇ ਫਿਰ ਸੁਣ, ਜੇ ਤੂੰ ਪਾਪ ਕਮਾ ਬੈਠਾ ਤੇ ਗੁਰਬਾਣੀ ਕਹਿੰਦੀ ਹੈ ਫਿਰ

ਮਥਣਾ ਤੈਨੂੰ। ਇੱਥੇ ਹੋ ਸਕਦਾ ਸ਼ਾਇਦ ਤੂੰ ਵੱਡੀ ਪਦਵੀ ਤੇ ਹੋਵੇ, ਤੂੰ ਪਾਪ ਕਰਦਾ ਹੋਵੇ, ਲੋਕੀ ਡਰਦੇ ਹੋਣ, ਤੂੰ ਪੈਸੇ ਵਾਲਾ ਹੋਵੇ, ਲੋਕੀ ਨਾ ਬੋਲਣ, ਪਰ ਉੱਥੇ ਨਹੀਂ, ਤੇਰੀ ਇੱਕ ਵੀ ਚੱਲਣੀ, ਉੱਥੇ ਤਾਂ ਮੱਥ ਦੇਣਾ ਧਰਮਰਾਜ ਨੇ ਤੈਨੂੰ ਚੰਗੀ ਤਰ੍ਹਾਂ। ਇਹ ਦੁਨੀਆਵੀ ਉਦਾਹਰਣ ਵੀ ਨਾਲ ਹੀ ਦਿੱਤੀ, ਇਹ ਕੋਈ ਡਰਾਵਣੀ ਗੱਲ ਨਹੀਂ ਹੈ ਵੀ ਕਿਤੇ, ਇਹ ਦੁਨੀਆਵੀ ਉਦਾਹਰਣ ਵੀ ਨਾਲ ਹੀ ਦਿੱਤੀ, ਇਹ ਕੋਈ ਡਰਾਵਣੀ ਗੱਲ ਨਹੀਂ ਹੈ ਵੀ ਕਿਤੇ ਗੁਰਬਾਣੀ ਡਰਾਉਂਦੀ ਹੈ, ਨਹੀਂ, ਗੁਰਬਾਣੀ ਤਾਂ

ਭਾਈ ਗੁਰਦਾਸ ਜੀ ਨੇ ਤਾਂ ਦੁਨੀਆਵੀ ਉਦਾਹਰਣ ਦੇ ਕੇ ਵੀ ਸਮਝਾਇਆ। ਇੱਕ ਬੰਦਾ ਉਹ ਅੰਗੂਰ ਬੀਜਦਾ ਹੈ, ਅੰਗੂਰ ਦੀ ਬੇਲ ਜੰਮੀ, ਵੱਡੀ ਹੋਈ, ਅੰਗੂਰ ਲੱਗੇ। ਇੱਕ ਬੰਦੇ ਨੇ ਅੰਗੂਰ ਕੱਚੇ ਤਰਕਾ ਲਏ ਤੇ ਉਹਨਾਂ ਦੀ ਸ਼ਰਾਬ ਬਣਾ ਲਈ, ਨਸ਼ੇ ਦੀ ਵਰਤੋਂ ਕੀਤੀ ਸ਼ਰਾਬ ਬਣਾ ਕੇ। ਇੱਕ ਬੰਦੇ ਨੇ ਉਸੀ ਬੇਲ ਤੋਂ ਅੰਗੂਰ ਤੋੜੇ ਨੇ ਤੇ ਉਸਨੇ ਪੱਕਾ ਕੇ ਉਹਨਾਂ ਨੂੰ ਖੰਡ ਬਣਾ ਕੇ ਖਾਇਆ। ਹੁਣ ਇੱਕ ਦੀ ਸਿਹਤ ਖਰਾਬ ਹੋ ਗਈ ਜਿਹਨੇ ਕੱਚੇ ਤੋੜ ਕੇ ਤਰਕਾ ਕੇ ਖਾ ਲਏ, ਤੇ ਇੱਕ ਜਿਸਨੇ ਪਕਾ ਕੇ ਖਾਏ ਉਹਦੀ ਸਿਹਤ ਵਧੀਆ ਹੋ ਗਈ। ਹੁਣ ਜਿਸਦੀ ਸਿਹਤ ਖਰਾਬ ਹੋਈ ਉਹ ਕਹੇ ਵੀ ਮੈਂ ਵੀ ਅੰਗੂਰ ਹੀ ਖਾਧੇ, ਪਰ ਉਹਦਾ ਤਰੀਕਾ ਗਲਤ ਸੀ ਨਾ ਖਾਣ ਦਾ, ਤਰੀਕਾ ਗਲਤ ਸੀ। ਉਸਨੇ ਸਹੀ ਤਰੀਕੇ ਨਾਲ ਖਾਇਆ, ਉਹਦੇ ਸਰੀਰ ਨੂੰ ਤਾਕਤ ਮਿਲ ਗਈ। ਅੰਗੂਰ ਤਾਂ ਇੱਕੋ ਹੀ ਹੈਗੇ ਨੇ, ਇੱਕ ਨੇ ਕੱਚੇ ਤੋੜ ਕੇ ਤਰਕਾ ਕੇ ਸ਼ਰਾਬ ਬਣਾ ਕੇ ਪੀਤੇ, ਇੱਕ ਨੇ ਪਕਾ ਕੇ ਚੰਗੀ ਤਰ੍ਹਾਂ ਖੰਡ ਬਣਾ ਕੇ ਖਾਧੀ, ਉਹ ਤੰਦਰੁਸਤ ਹੋ ਗਿਆ। ਇਹ ਸਵਾਸ ਤਾਂ ਵਾਹਿਗੁਰੂ ਜੀ ਨੇ ਦਿੱਤੇ, ਪਰ ਕਦੇ ਨਹੀਂ ਕਹਿੰਦੇ ਵੀ ਤੂੰ ਮੇਰਾ ਨਾਮ ਕਿਉਂ ਨਹੀਂ ਜਪਿਆ, ਅੱਜ ਇੰਨੀ ਦੌਲਤ ਉਹ ਦਿੰਦਾ ਹੈ। ਕਦੇ ਕਿਸੇ ਨੂੰ ਸ਼ਾਮ ਤੱਕ ਪੁੱਛਿਆ ਵੀ ਅੱਜ ਤੂੰ ਕਿਸੇ ਲੋੜਵੰਦ ਦੀ ਸੇਵਾ ਕਿਉਂ ਨਹੀਂ ਕੀਤੀ, ਕਦੇ ਪੁੱਛਿਆ ਕਿਸੇ ਨੂੰ? ਨਹੀਂ ਪੁੱਛਦਾ, ਆਪਣੀ ਮਰਜ਼ੀ ਹੈ। ਕਿਉਂ ਖੁੱਲ ਦਿੱਤੀ ਹੈ ਪੂਰੀ, ਮਰਜ਼ੀ ਤੇਰੀ ਹੈ ਬੰਦੇ। ਇੱਕ ਹੋਰ ਬੜੇ ਕਮਾਲ ਦੀ ਗੱਲ, ਕਿੰਨੀ ਜੁਨਾ ਹੈਗੀ ਆ ਇਸ ਸੰਸਾਰ ਵਿੱਚ, ਜੋ ਗੁਰਬਾਣੀ ਕਹਿੰਦੀ ਹੈ, ਗੁਰਬਾਣੀ ਕਹਿੰਦੀ ਵੀ 84 ਲੱਖ ਜੁਨਾ ਹੈਗੀਆਂ। ਇਹ ਗੁਰਬਾਣੀ ਦਾ ਫੈਸਲਾ ਹੈ, ਗੁਰਬਾਣੀ ਦਾ ਫੈਸਲਾ ਹੈ। 84 ਲੱਖ ਜੋਨ ਉਪਾਏ ਰਿਜਕ ਦੀਆ ਸਭ ਹੁਕੋ ਤਦਕਾ, ਉਸ ਪਰਮਾਤਮਾ ਨੇ 84 ਲੱਖ ਜੁਨਾ ਪੈਦਾ ਕੀਤੀਆਂ ਤੇ ਰਿਜਕ ਵੀ ਸਾਰਿਆਂ ਨੂੰ ਉਦੋਂ ਦਾ ਹੀ ਦੇ ਦਿੱਤਾ। ਫਿਰ ਸਿਰਪ ਇੱਕ ਨੂੰ ਛੱਡ ਕੇ ਕਿਸੇ ਦੇ ਵਾਸਤੇ ਤੁਸੀਂ ਦੇਖਿਆ ਵੀ ਪ੍ਰਚਾਰ ਹੁੰਦਾ ਹੋਇਆ, ਹਾਂਜੀ ਦੇਖਿਆ ਕਿਸੇ ਹੋਰ ਜੋਨ ਚ ਪ੍ਰਚਾਰ ਹੁੰਦਾ ਹੋਇਆ? ਕਿਉਂ ਕਿਉਂ ਨਹੀਂ ਹੁੰਦਾ? ਲੋੜ ਨਹੀਂ ਉਹਨਾਂ ਨੂੰ, ਕਿਸ ਨੂੰ ਲੋੜ ਹੈ? ਜਿਸ ਨੂੰ ਸਾਰਿਆਂ ਦਾ ਸਰਦਾਰ ਬਣਾਇਆ ਉਸ ਨੂੰ ਲੋੜ ਹੈ। ਜਿਸ ਇਨਸਾਨ ਨੂੰ ਸਰਵੋਪਰੀ ਬਣਾਇਆ, ਜਿਸ ਇਨਸਾਨ ਨੂੰ ਕਮਾਲ ਦੀ ਸਮਝ ਦਿੱਤੀ, ਇਸੇ ਦੇ ਵਾਸਤੇ ਪ੍ਰਚਾਰ ਹੁੰਦਾ। ਕਿੰਨਾ ਪ੍ਰਚਾਰ ਹੁੰਦਾ ਹੈ? ਇੱਕ ਸਮੇਂ 'ਚ ਹੀ ਇੱਕ ਗੁਰਦੁਆਰਾ ਸਾਹਿਬ ਹੈ ਕੈਲੀਫੋਰਨੀਆ 'ਚ, ਲਾ ਲਓ ਕਿੰਨੇ ਗੁਰੂ ਘਰ ਹੈਗੇ ਨੇ, ਕਿੰਨੇ ਮੰਦਰ ਹੈਗੇ, ਕਿੰਨੀ ਮਸਜਿਦ ਹੈਗੇ, ਕਿੰਨੇ ਗਿਰਜਾ ਘਰ ਹੈਗੇ, ਸਾਰਿਆਂ 'ਚ ਪ੍ਰਚਾਰ ਹੁੰਦਾ। ਕਿਹਦੇ ਵਾਸਤੇ? ਮਨੁੱਖ ਨੂੰ ਸਮਝਾਉਣ ਵਾਸਤੇ। ਇਹਦਾ ਭਾਵ ਸਮਝੀਓ ਵੀ 84 ਲੱਖ ਜੁਨਾ ਵਿੱਚ ਇਹਦਾ ਭਾਵ ਇਹ ਵੀ ਸਭ ਤੋਂ ਜ਼ਿਆਦਾ ਨਾ ਸਮਝ ਇਹ ਇਨਸਾਨ ਹੀ ਹੋ ਗਿਆ। ਗੁਰਬਾਣੀ ਤਾਂ ਕਹਿੰਦੀ ਹੈ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਔਰ ਜੋਨ ਤੇਰੀ ਪਨਿਹਾਰੀ, ਤੈਨੂੰ ਤਾਂ ਮਨੁੱਖਾਂ ਇਸ ਸਾਰੀ ਧਰਤੀ ਦਾ ਸਰਦਾਰ ਬਣਾਇਆ, 84 ਲੱਖ ਜੁਨਾ ਦਾ ਸਰਦਾਰ ਬਣਾਇਆ। ਕਿਵੇਂ ਬਣਾਇਆ ਹੋਰ ਆਪਾਂ ਦੇਖ ਲੈਂਦੇ ਹਾਂ। ਇਹ ਸਰਕਸ ਤੁਸੀਂ ਸਾਰੇ ਵੇਖਦੇ ਹੋ, ਉਹਦੇ 'ਚ ਇੱਕ ਇੱਕ ਨਹੀਂ ਕਈ ਕਈ ਹਾਥੀ ਇੱਕ ਲਾਈਨ 'ਚ ਤੁਰਦੇ ਨੇ, ਬੰਦੇ ਦੇ ਇਸ਼ਾਰੇ 'ਤੇ ਤੁਰਦੇ ਨੇ, ਬੰਦੇ ਦੇ ਇਸ਼ਾਰੇ 'ਤੇ ਹਾਥੀ, ਕਈ ਕਈ ਸ਼ੇਰ ਸਰਕਸ 'ਚ ਉਹ ਦੇਖਦੇ ਹੋ ਤੁਸੀਂ, ਬੰਦੇ ਦੇ ਇਸ਼ਾਰੇ 'ਤੇ ਤੁਰਦੇ ਨੇ, ਖੁੱਲ੍ਹੇ ਛੱਡੇ ਹੋਏ ਨੇ, ਖੁੱਲ੍ਹੇ ਛੱਡ ਦਿੰਦੇ ਨੇ ਉਹਨਾਂ ਨੂੰ ਜਦੋਂ ਸ਼ੋਅ ਕਰਦੇ ਨੇ, ਖੁੱਲ੍ਹੇ ਛੱਡ ਦਿੰਦੇ ਨੇ, ਬੰਦੇ ਦੇ ਇਸ਼ਾਰੇ 'ਤੇ ਤੁਰਦੇ ਨੇ। ਕਿੰਨੀ ਕੁ ਤਾਕਤ ਹੈ ਬੰਦੇ ਦੇ ਅੰਦਰ, ਕਈ ਸ਼ੇਰਾਂ ਦਾ ਮੁਕਾਬਲਾ ਕਰ ਲਏਗਾ? ਨਹੀਂ ਹੋ ਸਕਦਾ। ਕਈ ਕਈ ਹਾਥੀ ਇੱਕ ਸਾਥ ਉਹਦੇ ਇਸ਼ਾਰੇ ਤੇ ਬੰਦੇ ਦੇ ਇਸ਼ਾਰੇ ਤੇ ਕੰਮ ਕਰਦੇ ਨੇ, ਤੇ ਹਾਥੀ ਦਾ ਮੁਕਾਬਲਾ ਇਹ ਬੰਦਾ ਕਰ ਲਏਗਾ? ਨਹੀਂ ਕਰ ਸਕਦਾ। ਇਸਨੂੰ ਤਾਂ ਸਰਦਾਰ ਬਣਾਇਆ ਸਾਰੀ ਜੁਨਾ ਦਾ, ਇਸ ਧਰਤੀ ਮੈਂ ਤੇਰੀ ਸਿੱਖਦਾਰੀ ਔਰ ਜੋਨ ਤੇਰੀ ਪਨਿਖਾਰੀ, ਇਹ ਤਾਂ ਸਾਰੇ ਤੇਰਾ ਪਾਣੀ ਭਰਨ ਵਾਲੀਆਂ ਜੁਨਾ ਨੇ ਪਿਆਰਿਆ। ਪਰ ਹੱਦ ਤਾਂ ਉਸ ਵੇਲੇ ਹੋ ਗਈ, ਸਮਝਾਉਣ ਦਾ ਯਤਨ ਕਿਉਂ ਕੀਤਾ? ਇਸ ਮਨੁੱਖ ਦੇ ਵਾਸਤੇ ਇੰਨੇ ਪ੍ਰਚਾਰ ਦੀ ਲੋੜ

ਪੁੱਛੀਏ, ਸਾਰੇ ਆਪਣੇ ਮਨ ਕੋਲੋਂ ਪੁੱਛੀਏ, ਸੰਸਾਰ ਵਿੱਚ ਆ ਕੇ ਮੇਰਿਆ ਮਨਾ ਮੇਰਿਆ ਸਰੀਰਾ ਕੀ ਕਰਮ ਕਮਾਇਆ। ਪੁੱਛੋ ਮਨ ਨੂੰ, ਪੁੱਛਿਆ ਕਰੋ। ਜਦੋਂ ਪੁੱਛਾਂਗੇ ਨਾ, ਮਨ ਨਾਲ ਗੱਲ ਕਰਾਂਗੇ, ਆਪਣੇ ਆਪ ਨਾਲ ਗੱਲ ਕਰਾਂਗੇ, ਫਿਰ ਅੰਦਰੋਂ ਜਵਾਬ ਵੀ ਆਉਂਦਾ ਕਿਹੜੇ ਕਰਮ ਕੀਤੇ ਹੈ ਹੁਣ ਤੱਕ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ, ਸਾਰੇ ਮਿਲ ਕੇ ਪੜ੍ਹੀਏ, ਮਨ ਨੂੰ ਪੁੱਛੀਏ।

ਸਿੰਘ ਮਹਾਰਾਜ ਹਰੀ ਪਰਮਾਤਮਾ ਕਹਿੰਦੇ ਉਹ ਧਿਆਨ 'ਚ ਹੀ ਨਹੀਂ ਆਉਂਦਾ। ਕਿਹੜਾ ਰੂਪ ਉਹਦਾ ਧਿਆਨ 'ਚ ਲੈ ਕੇ ਆਈਏ? ਉਹ ਤਾਂ ਨਿਰਾਕਾਰ ਹੈ। ਫਿਰ ਉਹਦਾ ਵਿਸਥਾਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਕਾਲ ਉਸਤਤ ਦੇ ਅੰਦਰ ਬੜਾ ਕਮਾਲ ਕੀਤਾ। ਧਿਆਨ ਧਰੋ ਤਿਹ ਕੋ ਜਗ ਮੈਂ ਜਿਹ ਕੋ ਅਮਿਤੋ ਸਵੈ ਜਗ ਜਾਇਓ, ਕਮਾਲ ਕਰ ਦਿੱਤੀ ਕਲਗੀਧਰ ਪਾਤਸ਼ਾਹ ਮਹਾਰਾਜ। ਆਓ ਸਰਵਣ ਕਰੀਏ ਬੜੇ ਪਿਆਰ ਦੇ ਅੰਦਰ ਆ ਕੇ।

ਇਸ ਕਰਕੇ ਇਹ ਜਿਹੜਾ ਵਿਸ਼ਾ ਹੈ ਨਾ ਜੀ, ਹਰੀ ਪਰਮਾਤਮਾ ਦੀ ਸਿਫਤ ਦਾ ਜਿਹੜਾ ਵਿਸ਼ਾ ਹੈ, ਇਹ ਵਿਸ਼ਾ ਬਹੁਤ ਵੱਡਾ ਹੈ। ਬਹੁਤ ਸਵੱਈਏ ਨੇ ਇਸ ਵਿਸ਼ੇ ਦੇ ਉੱਤੇ, ਬੇਅੰਤ ਸਵੱਈਏ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅੰਤ ਬਾਣੀ ਹੈ ਇਸ ਵਿਸ਼ੇ 'ਤੇ। ਪਰ ਉਹਦੇ ਲਈ ਗੱਲ ਉੱਥੇ ਹੈ, ਉਹਦੇ ਲਈ ਸਮਾਂ ਚਾਹੀਦਾ ਹੈ, ਅਤੇ ਸਮਾਂ ਹੁਣ ਘੜੀ ਕਹਿੰਦੀ ਹੈ ਬਸ ਕਰੋ, ਸਮਾਪਤੀ ਕਰ ਦਿਓ। ਸਾਡੇ ਸਤਿਕਾਰਯੋਗ ਜਥਾ ਭਾਈ ਬੇਤਾਬ ਸਿੰਘ ਜੀ ਆਣ ਪਹੁੰਚੇ ਨੇ, ਜਿਨ੍ਹਾਂ ਦੀ ਉਡੀਕ ਸੀ, ਕਿਉਂਕਿ ਸਮਾਂ ਖਤਮ ਹੋ ਗਿਆ ਨਾ, ਸਮਾਪਤ ਹੋ ਗਿਆ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੇ, ਭਾਈ ਸਾਹਿਬ ਭਾਈ ਵੀਰ ਸਿੰਘ, ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੇ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਹ ਕਟਕ ਜੋ ਪਾਈ ਪੰਨੀ, ਵੇਖ ਕੇ ਤਿੱਖੇ ਆਪਣੇ ਵੇਗ, ਟੱਪ ਗਿਆ ਬੰਨੇ ਬੰਨੀ, ਅਜੇ ਵੀ ਸੰਭਾਲ ਇਸ ਵਕਤ ਨੂੰ, ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇੱਕ ਵਾਰੀ ਸਮਾਂ ਲੰਘ ਜੇ ਫਿਰ ਹੱਥ ਵਿੱਚ ਨਹੀਂ ਆਉਂਦਾ। ਇਸ ਕਰਕੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਕਿ ਸਾਡਾ ਸਾਰਿਆਂ ਦਾ ਸਮਾਂ, ਜਿੰਨੇ ਵੀ ਆਪਾਂ ਗੁਰੂ ਦਰਬਾਰ 'ਚ ਬੈਠੇ ਹਾਂ ਨਾ ਜੀ, ਜਾਂ ਸਰਵਣ ਕਰ ਰਹੇ ਨੇ ਜਿੱਥੇ ਜਿੱਥੇ ਵੀ, ਸਾਡਾ ਸਾਰਿਆਂ ਦਾ ਸਮਾਂ ਸੱਚੀ ਦਰਗਾਹ 'ਚ ਲਿਖਿਆ ਗਿਆ। ਇਸ ਸਮੇਂ ਦਾ ਲੇਖਾ ਨਹੀਂ ਪੁੱਛਿਆ ਜਾਏਗਾ। ਆਓ, ਸਮਾਪਤੀ ਹੈ ਜੀ, ਯਤਨ ਕਰਾਂਗੇ ਕੱਲ੍ਹ ਨੂੰ ਇੱਥੋਂ ਹੀ ਆਪਾਂ ਅੱਗੇ ਚੱਲੀਏ। ਹਰੀ ਪਰਮਾਤਮਾ ਦੀ ਸਿੱਖ ਵਡਿਆਈ, ਭੁੱਲਾ ਗਲਤੀ ਦੀ ਮੁਆਫੀ ਸਾਹਿਬ। ਹਾਂਜੀ।

0: ਕੀ
1: ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਬ ਹੁਣ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ ਸਤਿਕਾਰਯੋਗ ਰਾਗੀ ਭਾਈ ਬਿਤਾਬ ਸਿੰਘ ਜੀ ਸੈਕਰਾਮੈਂਟੋ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸਤਿਸੰਗ ਜੀ, ਆਪ ਸੰਗਤਾਂ ਨੂੰ ਫੇਰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਹੈ, ਜੋ ਕਿ ਆਪਾਂ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਸਹਿਜ ਪਾਠ ਆਰੰਭ ਕੀਤੇ ਹੋਏ ਹਨ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਰੌਲ ਦੀ ਸੇਵਾ ਕਰ ਸਕਦੇ ਹੋ। ਹੱਥ ਜੋੜ ਕੇ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਭਾਵਨਾ ਲੱਗੇ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰੇਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇਧੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ। ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹਹਿ ਤੋਹੇ ਕਾਉ ਸਹਿਸ ਮੂਰਤ, ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾਉਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। राग गौड़ी पूर्बी महला पंचवा करो बिनंती सुनो मेरे मीता संत टहलगी बेला इहा खाट चलो हर लाहा आगै बसन सुहेला आओद कटै दिन सरैणा रे मन गुर मिल काज सवारे रहाओ एहो संसार विकार संसे मह तरयो ब्रह्म ज्ञानी जिस हे जगाए पी आवै एहो रस अकथ कथा तिन जानी जा को आए सोई बिहज हो हर गुरते मन है बसेरा निज कर महल पावो सुख सहजे

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਤਿਹਾਇ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਰਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆ ਮੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru. Guru. Guru. Guru. Guru. Guru. Guru. Guru. Guru. Guru. Guru. Guru.

गुरु गुरु गुरु गुरु गुरु गुरु गुरु गुरु गुरु गुरु गुरु गुरु

Guru.

Guru.

गुरु गुरु गुरु गुरु गुरु।

वाह गुरु, वाह गुरु, वाह गुरु, वाह गुरु, वाह गुरु, वाह गुरु, वाह

वाहगुरु वाहगुरु वाहगुरु वाहगुरु वाह

Guru, Guru, Guru, Guru, Guru.

गुरु आ गुरु आ गुरु आ गुरु आ गुरु आ गुरु आ गुरु आ गुरु आ गुरु।

Vai, guru. Vai, guru. Vai, guru. Vai, guru. Vai.

Guru. Ah, guru.

Ay, gurú. Ay, gurú. Ay, gurú. Ay, gurú. Ay, gurú. Ay, gurú. Ay, gurú.

Guru, Guru, Guru, Guru, Guru, Guru, Guru, Guru,

गुरु गुरु गुरु

Guru. Guru. Guru. Guru.

I do.

I do.

Good.

it is.

Bye.

Uru, uru, uru, uru.

It is.

0: Iru. Ai.
1: Iru.
0: Ai. Iru.
1: Ai.
0: Iru.
1: Ai.
0: Iru.
1: Ai.
0: Iru.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁਖ ਲਾਗਾ ਪਾਏ ਦੂਜੈ ਜਮ ਕਾਲ ਨਾ ਸੁਜੈ ਮਾਇਆ ਜਗ ਲੁਜੈ

ਸੰਭਾਲੇ ਫਿਰ ਅੰਤਰ ਸੰਭਾਲੇ ਸਦਾ ਹੈ ਲਾਲੇ ਮਨਮੁਖ ਜਾਤਾ ਦੂਰੇ ਇਹ ਤਨ ਰੁਲਾਇਆ ਕਾਮ ਨਾ ਆਇਆ ਜਿਨ

ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸਾ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰਹਿ ਜਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜਾ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਹੇ, ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨ ਬੰਤੇ, ਪ੍ਰਭ ਕੋ ਸਿਮਰੇ ਸੇ ਪਤ ਬੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖ ਵਾਸੀ, ਪ੍ਰਭ ਕੋ ਸਿਮਰੇ ਸਦਾ ਅਭਿਨਾਸੀ, ਸਿਮਰਨ ਤੇ ਲਾਗੇ ਜਨ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਾਰੁਪਕਾਰੀ, ਪ੍ਰਭ ਕੋ ਸਿਮਰੇ ਤਨ ਸਦਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਭਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਲੇ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵੇਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,

ਉਦਾਸ ਤਪੀਸਰ ਥੀ ਵਾਹਿ ਅਗਰ ਮਾਏ ਹੋਮਤ ਪ੍ਰਾਨ ਕਰਨ ਕਸਵ ਹੈ ਬਰ ਭੂਮਦਾ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕਰ ਸਰੀਰ ਘਟਾਵੈ ਤਾਪੀ ਹੋਮੈ ਮੈਲਾ ਜਾਵੈ ਅਰਗੇ ਨਾਮ ਸੰਸਰਗਸ਼ ਨਾਹੇ ਨਾਨੇ ਗੁਰਮੁਖ ਨਾਮ ਜਬਦ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ ਮੰਤੇ ਹੁਟੈ ਸੂਜ ਕਰੈ ਦਿਨ ਸਰ ਰਾਤ ਮਨ ਕੀ ਮੈਲਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮੰਤੇ ਕਬੂ ਨ ਵਿਖਿਆ ਟਰੈ ਜਲ ਧੋਬੈ ਬਹੁ ਦੇ ਅਨੀਤ ਸੁਧ ਕਾਇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੂਟ ਭਾਵ ਦਰਗੈ ਨਹੀਂ ਸਿੱਜੈ ਛੂਟ ਸੁਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਰੀ ਜਮਡਾਨ ਗੋਬਿੰਦ ਭਜਨ ਨੰਦ ਨਹਿ ਮਨ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ।

ਕਰਨੀ ਪਰ ਜਿਜਨ ਗੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟਿਆ ਬਿਮਾਨ ਆਪਸ ਕੋ ਜੋ ਜਾਣੇ ਨੀਚਾ ਸਉ ਗਨੀਆ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿਨ ਘੜਘੜ ਚੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਪਿਖ ਸਗਲ ਸ੍ਰਿਠ ਸਾਜਨਾ ਸੂਖ ਦੁਖ ਜਨ ਸਮ ਦ੍ਰਿਸ਼ਟਿਤਾ ਨਾਨਕ ਪਾ ਪੁੰਨਈ ਲਿਪਾ ਨਿਰਧਨ ਕੋ ਧਨ ਤੇਰੋ ਨਾਮ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂਕੋ ਦੇਵੋ ਦਾਨ ਕਰਨ ਕਰਾਮ ਹਰ ਸੁਆਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮਿਨ ਜਾਨੂ ਆਪੇ ਆਪਨ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਨਾ ਜਾਨ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਗੋ ਜਸ ਸੁੰਦਰਸਨ ਮਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹ ਘਟਵਸ ਹਰ ਨਾਮ ਸਲੋਕ ਨਿਰਗੁਣ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਗਮਨ ਮੂਲ ਤੇ ਕਮਲ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਰ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲਿਹਾਉ ਤੋ ਨਾਨਕ ਸੁਜਾਏ ਜੇ ਪ੍ਰਸਾਦ ਧਾਰ ਪ੍ਰਸੁਭ ਸਹਿ ਸੁਤ ਭਰਾਤ ਮੀਤ ਬਨਤਾ ਸੰਹਸਾਏ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ ਆਦੰਤ ਜੁ ਰੱਖਣ ਹਾਰ ਤਸਿਓ ਪ੍ਰੀਤ ਨਾ ਕਰਾ ਗਵਾਹਾਰ ਜਾ ਕੀ ਸੇਵਾ ਨਾਵਰਿਦ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸ ਸਦਾ ਹਜੂਰੇ ਤਾਕੂ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਦਾ

ਨੇ ਆਪੇ ਆਪ ਆਪ ਕਰਤਨ ਮੇਰਾ ਕਿਸੇ ਦੂਰ ਜਨਾਬ ਦਾ ਕਿਸੇ ਬੁਝਾਵਤ ਨੇਰਾ ਪਾਪ ਸਿਆਨਮ ਸਗਲ ਤੇ ਰਹਿਤ ਸਭਗਤ ਜਾਨੇ ਆਤਮ ਕੀ ਰਹਿਤ ਜਿਸ ਭਾਵਿਤ ਸਲਾਹ ਲੜਦਾਏ ਥਨ ਧਰੰਦਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ।

ਦਿਨ ਰਾਤ। ਜੇ ਪ੍ਰਸਾਦ ਤੇਰੀ ਪੱਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹੱਸ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਬ੍ਰਹਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿ ਸਮਾਵੇ, ਐਸਾ ਪ੍ਰਭ ਤਿਆਗ ਭਗਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਗੋ ਮੂਲਾ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਸੇ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾ ਸ਼ਿਵਰਾਜ, ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ, ਜਪੈ ਜਬ ਸੋਏ ਆਪ ਜਪਾਏ, ਜਪੈ ਸੋ ਨਾਉ ਆਪ ਗਾ ਬਾਹੇ, ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਪੋ ਕਛੂ ਨਾ ਕਿਨਹੂੰ ਲਿਆ, ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ, ਨਾਨਕ ਕਿਨਕਾ ਕਛੂ ਨਾ ਹਾਥ, ਸਰੋਖ ਅਗਮ ਅਗਾਧ ਪਾਰ ਬ੍ਰਹਮ ਸੋਹੇ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ, ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਰੀ ਖੋਤ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਪੁੱਜੇ ਬ੍ਰਹਮ ਨੇਰਾ, ਸਾਧ ਸੰਗ ਸਬੋਤਨ ਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਨੇ ਕੌਣ ਪੁਰਾਣੀ, ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ, ਸਾਧਕ ਸੰਘ ਅਗੁੱਚਰ ਮਿਲੈ, ਸਾਧਕ ਸੰਘ ਸਦਾ ਪ੍ਰਫੁਲੈ, ਸਾਧਕ ਸੰਘ ਆਵੇ ਬਸ ਪੰਚਾ, ਸਾਧ ਸੰਘ ਅੰਮ੍ਰਿਤ ਰਸ ਪੁੰਚਾ, ਸਾਧ ਸੰਘ ਹੋਏ ਸਭ ਕੀ ਰੇਨ, ਸਾਧਕ ਸੰਘ ਮਨੋਹਰ ਬੈਨ, ਸਾਧਕ ਸੰਘ ਨਾ ਕਤਮੂ ਤਾਵੈ, ਸਾਧਕ ਸੰਘ ਅਸਤਿਤ ਮਨ ਪਾਵੈ, ਸਾਧਕ ਸੰਘ ਮਾਇਆ ਦੇ ਬਿਨ, ਸਾਧ ਸੰਘ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਘ ਦੁਸ਼ਮਣ ਸਮੀਤ, ਸਾਧੂ ਕਹਿ ਸੰਗ ਮਹਿ ਪੁਨੀਤ, ਸਾਧ ਸੰਘ ਕਿਸੇ ਨਹੀਂ ਬੈਰ, ਸਾਧਕ ਸੰਘ ਨਾ ਬਿੰਗਾ ਪੈਰ, ਸਾਧਕ ਸੰਘ ਨਾ ਹੀ ਕਮੰਦਾ, ਸਾਧ ਸੰਘ ਜਾਨੇ ਬ੍ਰਹਮਾਨੰਦਾ, ਸਾਧਕ ਸੰਘ ਨਾ ਹੀ ਹੋ ਤਾਪ, ਸਾਧਕ ਸੰਘ ਤਜੇ ਸਭ ਆਪ, ਆਪੇ ਜਾਨੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧਕ ਸੰਘ ਨਾ ਕਬਹੂ ਧਾਵੈ, ਸਾਧਕ ਸੰਘ ਸਦਾ ਸੁਖ ਪਾਵੈ, ਸਾਧ ਸੰਘ ਬਸ ਅਗੋਚਰ ਰਹਾ, ਸਾਧੂ ਕਹਿ ਸੰਘ ਆ ਜਰ ਸਹ, ਸਾਧਕ ਸੰਘ ਬਸੇ ਥਾਨ ਉਚਾਏ, ਸਾਧੂ ਕਹਿ ਸੰਘ ਮਹਿਲ ਪਹੁੰਚੈ, ਸਾਧਕ ਸੰਘ ਦ੍ਰਿੜੈ ਸਭ ਧਰਮ, ਸਾਧਕ ਸੰਘ ਕੇਵਲ ਪਾਰ ਬ੍ਰਹਮ, ਸਾਧਕ ਸੰਘ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧਕ ਸੰਘ ਸਭ ਕੁਲ ਉਧਾਰੈ, ਸਾਧ ਸੰਘ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕਹਿ ਸੰਘ ਸੋ ਧਨ ਪਾਵੈ, ਜਿਸ ਤੰਤੇ ਸਭ ਕੋ ਬਰਸਾਵੈ, ਸਾਧ ਸੰਘ ਧਰਮ ਰਾਏ ਕਰੇ ਸੇਵਾ, ਸਾਧਕ ਸੰਘ ਸੁਭ ਸੁਰਦੇਵਾ, ਸਾਧੂ ਕਹਿ ਸੰਘ ਪਾਪ ਲਾਇਨ, ਸਾਧ ਸੰਘ ਅੰਮ੍ਰਿਤ ਗੁਣ ਗਾਇਨ, ਸਾਧਕ ਸੰਘ ਸਭ ਥਾਨ ਗਮ, ਨਾਨਕ ਸਾਧਕ ਸੰਘ ਸਫਲ ਜਨਮ, ਸਾਧਕ ਸੰਘ ਨਹੀਂ ਕਸ਼ਕਾਲ, ਦਰਸ਼ਨ ਭੇਟ ਤੋਦ ਨਿਹਾਲ, ਸਾਧਕ ਸੰਘ ਕਲੂਕਤ ਹਰੈ, ਸਾਧਕ ਸੰਘ ਨਰਕਪੁਰ ਹਰੈ, ਸਾਧਕ ਸੰਘ ਇਹਾਂ ਸੁਹੇਲਾ, ਸਾਧ ਸੰਘ ਬਿਛਰਤ ਰਮੇਲਾ, ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸੰਘ ਨਾ ਬਿਰਥਾ ਜਾਵੇ ਪਾਰ ਬ੍ਰਹਮ, ਸਾਧ ਰ ਤਪਸੈ ਨਾਨਕ ਉਦਰੈ ਸਾਧ ਸੁੰਦਰਸੈ, ਸਾਧਕ ਸੰਘ ਸੁਨੋ ਹਰ ਨਾਉ, ਸਾਧ ਸੰਘ ਹਰ ਕੇ ਗੁਣ ਗਾਓ, ਸਾਧਕ ਸੰਘ ਨਾ ਮੰਤੇ ਬਿਸਰਾ, ਸਾਧ ਸੰਘ ਸਰ ਪਰ ਨਿਸਤਰਾ, ਸਾਧਕ ਸੰਘ ਲੱਗੈ ਬ੍ਰਹ ਮੀਠਾ, ਸਾਧੂ ਗਹਿ ਸੰਘ ਘਟਗੜ ਡੀਠਾ, ਸਾਧ ਸੰਘ ਭਇਆ ਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਘ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਜੋਗ, ਸਾਧ ਕੀ ਮਹਿਮਾ ਬੇਦਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ, ਸਾਧ ਕੀ ਮਾਂ ਤਹਿ ਗੁਣ ਤੈ ਦੂਰ, ਸਾਧ ਕੀ ਮਾਂ ਰਹੀ ਪ੍ਰਭੂਰ, ਸਾਧ ਕੀ ਸੋਭਾ ਗਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉੱਚ ਤੇ ਉੱਚੀ,

ਬੀਜ ਮੰਤਰ ਸਰਬ ਕੋ ਗਿਆਨ ਚਹਮਰ ਨਾਮੈ ਜਪੇ ਗਉ ਨਾਮ ਜੋ ਜੋ ਜਪੈ ਤਿਸਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੇ ਪਾਸ ਪ੍ਰੇਤ ਮੁਗਤ ਪਾਥਰ ਕਉ ਤਾਰੇ ਸਰਬ ਰੋਕ ਅਵਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ।

ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮਿਆਂ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਹਿਆ ਸਮਾਈ ਪ੍ਰਭਾਵੈ ਮਾਨੁਗਤ ਭਾਵੇ ਪ੍ਰਭਾਵਿਤ ਪਾਥਰ ਤਰਾ ਪ੍ਰਭਾਵਿਨ ਸਾਸਤੇ ਰਾਖੇ ਪ੍ਰਭਾਵਿਤ ਹਰ ਗੁਣ ਭਾਖੈ ਪ੍ਰਭਾਵਿਤ ਪਾਥਰ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆਂਕਾ ਸੁਆਮੀ ਖੇਲੈ ਬਿਕਸੇ ਅੰਤਰ ਜਾਮੀ ਜੋ ਭਾਵੇ ਸੁਗਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣ ਆਵੇ ਕਹੁ ਮਾਨੁਗ ਦੇਖਿਆ ਹੋਏ ਆਵੇ ਜੋ ਤਿਸ ਭਾਵੇ ਸੁਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੁਈ ਕਰੇ ਅਨਜਾਨਤ ਬਿਖਿਆ ਮੈਂ ਰਚੇ ਜੇ ਜਾਨਤ ਆਪਣੇ ਆਪ ਬਚੈ।

ਲਸ਼ਕਰ ਮਾਨ ਖੁਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਬਸ ਮੰਦ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤੁਸ ਕਰੇ ਖੁਵਾਰੀ।

ਆਵੇ। ਸਰਬਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ, ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝਤੇ ਕਛ ਹੋਏ, ਤਬ ਕੁਛ ਗੁਨਾਹੀ ਕੋਏ। ਜਬੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕਹੋ ਬੈਰੀ ਮੀ, ਤਬ ਲਗ ਨੇ ਚੱਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ, ਦੇ ਸਜਾਏ ਪ੍ਰਭ ਕਿਰਪਾ ਦੇ, ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਕਉ ਛੁੱਟੈ। ਸਹਿਜ ਖਟੇ ਲੱਕ ਉੜਤਾ ਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕਉ ਰਾਜੇ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਜਾਪ, ਕਰਨ ਕਰਾਵਨ ਕਰਨੇ ਆਸ ਕਿਆਤ, ਕਹਾਂ ਵਿਚਾਰ, ਜੈਸੀ ਦੁਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਹੇ।

ਜਿਹਾ ਸਭ ਕਾ ਸਾਥ ਆਪ ਕੀ ਨੂੰ ਆਪਣ ਵਿਸਾਰ ਸਭ ਕਾਸ਼ ਉਸਕਾਓ ਕਰਨੇ ਹਾਰ ਉਸਦੇ ਭਿੰਨ ਕਹਾਓ ਕਿਛ ਹੋਏ ਥਾਨ ਤਰੰਦਰ ਏਕਾ ਸੋਏ ਆਪਣੇ ਚਲਤਾਪ ਕਰਨੇ ਹਾਰ ਕੌਤਕ ਕਰੇ ਰੰਗ ਆਪਾਰ ਮਨ ਮੈਂ ਆਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤਿਪ੍ਰਭ ਸੁਆਮੀ ਗੁਰਪ੍ਰਸਾਦ ਕਨੇ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਟਕੜ ਸੁਣੀ ਸਰਾਵਨ ਬਖਿਆਨੀ

ਵੇ ਮੋਖ ਸੰਗਾ ਦੁਖੀ ਸਦਾ ਅਪਵਿੱਤ ਸੰਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਗੇ ਦੁਖੀ ਕੋ ਡਾਨ ਲਾਗੇ ਸੰਗੇ ਦੁਖੀ ਕੋ ਸਭ ਤਿਆਗੈ ਸੰਗਾ ਦੁਖੀ ਮਾਂ ਅਹੰਕਾਰੀ ਸੰਗਾ ਦੁਖੀ ਸਦਾ ਵਿਕਾਰੀ ਸੰਗਾ ਦੁਖੀ ਜਨਮੈ ਮਰੈ ਸੰਗੀ ਦੁਖ ਨਾ ਸੁਖ ਤੇ ਠਰੈ ਸੰਗੇ ਦੁਖੀ ਕੋ ਨਾਹੀ ਠਾਉ ਨਾਨਕ ਸੰਭਾਵੇ ਤਾਂ ਲਈ ਮਿਲਾਏ ਸੰਗਾ ਦੁਖੀ ਅੱਜ ਬੀਜ ਤੇ ਟੁੱਟਾਏ ਸੰਗਾ ਦੁਖੀ ਕਿਤੇ ਕਾਜ ਨਾ ਬਹੁਚੈ ਸੰਗੇ ਦੁਖੀ ਕੁਧਿਆਨ ਭਰਮਾਈਏ ਸੰਗਾ

ਉਬਾਰ, ਨਾਨਕ ਸੰਭਾਵੇ ਤਾਂ ਲਏ ਉਬਾਰ। ਸੰਗਤ ਕੀ ਇਉਂ ਬਿਲ ਲਾਏ ਜਲ ਬਿਹ, ਜਿਉਂ ਜਲ ਬਿਹੂਣ ਮਛਲੀ ਤੜ ਫੜਾਏ। ਸੰਗਤ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨਹੀਂ ਧਰਾਪੈ। ਸੰਗਤ ਦੁਖੀ ਛੁਟੇ ਅਕੇਲਾ, ਜੋ ਬੁਆਹੜ ਤਿਲ ਖੇਤ ਮਾਏ ਦੁਵੇਲਾ। ਸੰਗਤ ਦੁਖੀ ਧਰਮ ਦੇ ਰਹਿ, ਸੰਗਤ ਦੁਖੀ ਸੰਵਿਥਿਆ, ਕਹਿਤ ਕਿਰਤ ਨੰਦਕਾ ਤੁਰੀ ਪਿਆ, ਨਾਨਕ ਜੋਤ ਸੁਭਾਵੇ ਸੋਈ ਥਿਆ। ਸੰਗਤ ਦੁਖੀ ਬਿਗਡੂ ਪਏ ਜਾਏ, ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ। ਸੰਗਤ ਦੁਖੀ ਸਦਾ ਸਹਿਕਾਈਐ, ਸੰਗਤ ਦੁਖੀ ਨਾ ਭਰੇ ਨਾ ਜੀਵਾਈਐ। ਸੰਗੇ ਦੁਖੀ ਕੀ ਪੁੱਜਣਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸਾ। ਸੰਗਾ ਦੁੱਖ ਨਾ ਦੁਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕਿਰਤਨਾ ਮੇਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਦਿਸਕੇ ਉਹ ਕਰ।

ਨਾਨਕ ਦੁਖ ਭਰਮ ਭਾਉ ਜਾਏ। ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕਾ ਭਗਵਾਨ, ਜਿਸ ਕੈ ਦੀਆ ਰਹਿ ਅਗਾਏ, ਬਾਹਰ ਨ ਤ੍ਰਿਸ਼ਨਾ ਲਾਗੇ ਆਏ। ਮਾਰੇ ਰਾਖੇ ਏਕੋ ਆ ਮਾਨੁ ਕੈ ਕਿਸ਼ਨਾਈ ਹਾ, ਤਿਸਕਾ ਹੁਕਮ ਬੋ ਸੁਖ ਹੋਏ, ਤਿਸਕਾ ਨਾਮ ਰਾ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੇ ਕੋਏ। ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਵੇਲਾ ਕਰ ਲਹਿ ਜੀਓ।

ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੁੱਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸੂਲ ਲੈ ਕੇ ਜਨਮੈ ਨਾ ਕੁਛ ਮਰੇ ਆਪਣ ਚਲਤੇ ਆਪ ਹੀ ਕਰੇ ਆਪਨ ਜਾਮਨ ਦ੍ਰਿਸ਼ਟਾ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਆਨਕ ਜੁਗਤ ਰਜ ਥਾਪ ਥਾਪ ਵਿਨਾਸੀ ਨਾ ਇਸ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ ਅਲਖ ਅਪੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੇ ਤਨ ਮੰਤ ਪ੍ਰਭ ਗੇ ਸੇਵਕ ਸਗਲ ਉਧਾਰ ਪ੍ਰਭ ਗੇ ਸੇਵਕ ਦੂਖ ਬਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਸੁਨੂੰ ਕਿਰਪਾ ਕਰੇ ਬਟਭਾਗੇ ਨਾਮ ਜਪਤ ਪਾਵੇਂ ਬਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕਾ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਰ ਪਛਾਣ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਦੇ ਉਪਜੈ ਸਮਾਹੇ ਸਮਾਹੇ ਓਏ ਸੁਖ ਨਿਧਾਨ ਉਨੂੰ ਬਨ ਆਏ ਆਪ ਸੁਭਾਵ ਦੀਨੋ ਮਾਂ ਨਾਨਕ ਪ੍ਰਭ ਜਨ ਏ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਦਰੀਆਏ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਬੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਕੋਹੇ ਤਸਵਿਨ ਨਾਹੀ ਤੇਰਾ ਕਿਸ਼ ਕਾਮ ਗਤ ਨਾਨਕ ਜਬ ਏਕ ਹਰ ਨਾਮ ਰੂਬਨ ਤੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਰਮਨ ਤੋਏ ਕਾਕੋ ਗਰਭੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ

ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ। ਤਿੰਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਰਲਾਈਏ, ਪ੍ਰਭ ਲਿਖੇ ਕਾ ਲਿਖਿਆ ਪਾਈਏ। ਦੁਖ ਸੁਖ ਪ੍ਰਭ ਦੇਵਨ ਹਾਰ, ਵਰ ਤਿਆਗ ਤੂੰ ਤਸੈ ਚਿਤਾਰ, ਜੋ ਕਿਛ ਕਰੈ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਨ। ਕੌਣ ਬਸਤਾਈ ਤੇਰਾ ਸੰਗ ਲਪਟ ਰਹੇ, ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਏ, ਨਾਨਕ ਪਤ ਸੇਤੀ ਕਰ ਜਾਹੇ। ਸਵਕਰ

ਸਦਾ ਇੱਕ ਹੋਏ। ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੈ ਸਦਮੁ ਕੈਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚਗੁਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਗੁਣ ਦੇ ਪ੍ਰਭਿੰਨ ਸਹਿ ਬੁਝਾਏ ਨਾਨਕ ਅਜ ਸੋਭਾਏ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਤੈ ਪਰਾਇ ਨਾ ਕਿਛੁ ਕੋਇ ਸਰਵ ਨਿਰੰਤਰ ਏਕੋ ਸੋਇ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਮਨ ਇਹ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਦਸਗਾ ਮੰਤਰ ਨਾ ਜਾਣੇ ਹੋਰ ਅਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬਿਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਸਬੁਰਕਾ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇਂ ਸੇ ਤਿਹ ਗੁਣ ਮੈਂ ਜਾਗੋ ਪਰਮਾਹੇ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਧ ਗਿਨੋ ਵਿਸਤਾਰ ਪ੍ਰਭ ਵਿਨਾਸੀ ਇਕੰਕਾਰ ਨਾਨਾ ਚਲਤ ਕਰੇ ਖਨਵਾਹੇ ਪੂਰੇ ਪੂਰਨ ਸਭ ਠਾਏ ਨਾਨਾ ਬਿਧ ਕਰ ਬਣਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਗੜ

ਭੇ ਸੱਚ ਨਾਨਕ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਹਵਨਹਾਰ ਆਪ ਸਤ ਸਤ ਸਬਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਜਨਹਾਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਸਮਨ ਪ੍ਰਗਟਾਇਆ ਬਹਿਤੇ ਨਿਰਭੋਏ ਬਸਾਨਾ ਜਿਸ ਤੇ ਉਪਜਿਆ ਤਸਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਗੋ ਭਿੰਨਾ ਕਹਿਣਾ ਜਾਈ ਬੁਜੈ ਬੁਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੇ ਆਪਣੇ ਜਨ ਕਾ ਪ੍ਰਦਾ ਢਾਕੇ ਆਪਣੇ ਸੇਵਕ ਕੀ ਸਰਬਰ ਰਾਖੇ

ਆਖਾਂ ਸੋਹੇ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਬਾਰਕ ਬਾਰ ਬਾਰ ਪ੍ਰਭ ਜਪੀਏ ਪੀਏ ਅਮ੍ਰਿਤੇ ਮਨ ਤਨ ਤ੍ਰਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਈ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪਰੰਗ ਨਾਮੋ ਸੁਖਰ ਨਾਮ ਗਾ ਸੰਗ ਨਾਮ ਰਾਜੋ ਜਾਂਦਰ ਬਤਾਨੇ ਮੰਤਰ ਨਾਮੇ ਨਾਮ ਸਮਾਨੇ ਉਠਦ

ਆਹੋ ਬਸ ਉਹ ਜਾਣੇ ਪ੍ਰਭ ਨੇ ਕਿਹਾ ਹੁਕਮ ਪਛਾਣੇ ਤਿਸਕੀ ਬਹਿਮਾ ਕੌਣ ਬਖਾਨੂ ਤਿਸਕਾ ਗੁਣ ਕਾ ਏਕ ਨਾ ਜਾਣਾਉ ਆਠ ਪੈਰ ਪ੍ਰਭ ਬਸੇ ਹਜ਼ੂਰੇ ਕਉ ਨਾਨਕ ਸਹੀ ਜਨ ਪੂਰੇ ਬਨ ਮੇਰੇ ਦਿਨ ਕੀ ਓਟਲੇ ਮੰਤਨ ਅਪਣਾ ਤੇਨ ਜਨ ਦੇਹੇ ਜੰਜਨ ਅਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸਬ ਪਾਪ ਮਿਟਾਵੈ ਅਬਰ ਸਿਆਨਮ ਸਗਲੀ ਸ਼ਾਰਥ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਮੀ ਤੇਰਾ ਨਾਨਕ ਤੇ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੁ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾਇ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਗਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀਅ ਨਾਲ ਸੰਭਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਹ ਸੇਵਾ ਕਰ ਤੋਏ ਨੇ ਕਾਮੀ ਤਿਸਕੋ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣਾ ਹੈ।

ਜਾਈਏ ਨਾਨਕ ਐਸਾ ਗੁਰ ਬੜਭਾਗੀ ਪਾਈਏ ਸਬਰ ਦਰਸ਼ਨ ਬੇਗਤ ਪੁਨੀਤ ਪ੍ਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾ ਨਿਮਨ ਸੰਧੋ ਗਾਤਮ ਪਤੀਆਂ ਨੇ ਪੂਰਾ ਗੁਰਖਿਓ ਜਾਗਾ ਮੰਤ੍ਰ

ਹਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਰੇ ਨਾ ਪਾਈ ਅਨਕ ਭਗਤ ਬੰਦਰ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰੇ ਸਦਵਲਿਹਾਰੀ ਸਤਿਗੁਰ ਬਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਸੁਭਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਸਪੁਰਕਾ ਨਾਹੀ ਕਦੇ ਵਿਨਾਸ ਜਾਗੇ ਮਨ ਪ੍ਰਗਟੇ ਗੁੰਤਾ ਸਾਠ ਫੈਰ ਹਰਕਾ ਨਾਮ ਰੇ ਸਚਬ ਦੇ ਸੇਵਕ ਦੇ ਮੋਹ ਮਾਇਆ ਕੇ ਸੰਗਨਾ ਲੇ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤਹਿਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਤ ਬਿਆਤੁਖ ਨਾਠੇ ਭਾਈ ਜਨਮ ਮਰਨ ਕੇ ਮਿੜਿਆ ਦੇਸੇ ਸਾਧੂ ਕੇ ਪੂਰਨ ਦੇਸੇ ਭਾਜੂ ਕਾ ਨਿਰਭਉ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਾ ਸ਼ਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਰਜਨ ਸਗਰੀ ਬੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਹੇ

ਨਾਨਕ ਇਹ ਧਾਰਨ ਅਨੁਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਬਾਪਸਾ ਮੀਤ ਵਿਸਾਰ ਹੋ ਚਰਨ ਕਮਲ ਹਿਰਦਮੈ ਉਰਤਾਰ ਕਰਨ ਕਾਰਨ ਸੋ ਪ੍ਰਭ ਸਮਰਾਥ ਦੁੜਗਰ ਗਹ ਹਉ ਨਾਮ ਰਵਤ ਏ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮਨ ਦੇ ਕਾ ਸਰਾਖੋ ਮਨ ਮਾਹੇ ਸਰਬ ਰੂਪ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁੰਟ ਉੜਤਾ ਵੈ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਅਨਿਤ ਬਾਂਚੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਖ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖ ਦਲਾਏ ਸਰਬ ਨਿਧਾਨ ਵੈ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਮਾਨ ਬਲ ਪ੍ਰਬੁੱਧ ਹਰ ਕੇ ਨਾ ਜਦ ਸਥਾਵਤ ਆਵੇ ਠਾਏ ਤਾ ਕੋ ਬਿਘਨ ਨਾ ਲਾਗੇ ਖੋਏ ਜਾ ਕੇ ਅਰਦਾ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਗਾਸ ਤਿਤਗਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਗਾਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਕ ਭਾਵਨਾ ਛੁੱਟ ਨਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਮੰਚਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਵਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਰ ਬਨ ਤੰਤੇ ਕਹ ਹਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਅੰਤੇ ਕਹ ਹਉ ਕਮਨ ਛੁਟਕਾਰਾ ਸਸਤੀ ਰਥ ਸਵਾਰੀ ਝੂਠਾ ਡਮ ਝੂਠ ਬਾ ਸਾਰੀ ਜਿੰਦੀਏ ਤੁਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਅਰਗੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲ ਬਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਤ ਗੈਤ ਰਹਿਤ ਗਤ ਪਾਵੋ ਸਾਰ ਪੁ ਸਤਰ ਕੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਰ ਬਿਨ ਜਾਏ ਹੋਮੈ ਬਿਖ ਫੈਲ ਓਹੇ ਅਜੰਦ ਬਸਾ ਸੁਖ ਨਾਲ ਸਾਸ ਗਰਾਸਰ ਨਾਮ ਸਮਾਲ ਛਾੜ ਸਿਆਨਮ ਸਗਲੀ ਮਰਾਂ ਸਾਸ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਜ ਕਰੋ ਵਿਵਹਾਰੀ ਹਾਂ ਸੁਖ ਦਰ ਗੈ ਜੈਕਾਰ ਸਰਵ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪ ਏਕੋ ਸਾਰਾਹ ਏਕ ਸਿਮਰ ਏਕੋ ਮਨ ਆਹ ਏਕਸ ਕੇ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆ ਪੂਰਨ ਪੂਰ ਰਹੋ ਪ੍ਰਭਿਆਪ ਅਨੰਤ ਵਿਸਤਾਰ ਏਕ ਤੇ ਭਏ ਏਕ ਰਾਤ ਬਰਾਸ਼ਦ ਗਏ ਮੰਤਰ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਡਾਏ ਨਾਨਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ

ਸੁਭਰ ਪਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਵਰਗਾ ਸੰਦਿਲ ਨਿਵਰਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਮ੍ਰਿਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਸ਼ਵਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸ ਗਾ ਸਾਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਬਿਸਰਾ ਜੈ ਕਾਲ ਨਾ ਭਾਨੈ

ਸੋਗੋ ਬਿਸਰੇ ਜੇ ਬਿਖਤੇ ਕਾਢਾ ਜਨਮ ਜਨਮ ਗਾ ਟੂਟਾ ਗਾਂਡਾ। ਗੁਰਪੂਰੇ ਤੁਤ ਇਹਾ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਰਾਮ ਜਪਾਵ ਭਗਤ ਪਾਵ ਤਰੀਏ ਸੰਸਾਰ ਬਿਨ ਭਗਤੀ ਦੋਨੋ ਸੀਸ਼ਾਰ।

ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰਾ ਪੇਕਾ ਬਿਸਤਾ ਜਾਤ ਸੁਭਾਵੇ ਤਾਂ ਸੱਠ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਇਆ ਆਪਣ ਸੂ ਸਭ ਜਗਤ ਪਰੋਏ ਜਾਗੋ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਚੰਦਰ ਸਭ ਤਾਗੇ ਹਾ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ

ਪੂਰਾ ਮਦ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸਮਨ ਬਸ ਸੋਤ ਨਿਹਾਲ ਤਾਂ ਕੇ ਨਿਕਟ ਨ ਆਪਦਕਾਰ।

ਨਾਮ ਸੰਗ ਰਚਨ ਜਿਨ ਜਾਤਾ ਤਸਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਵੈ ਸੋਈ ਸੁਖਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕੰਕਾਰ ਅਨਕਲਾ ਲਖੀ ਨਾ ਜਾਏ ਤਿਸ ਭਾਵਿਤ ਸਲਾਏ ਮਿਲਾਏ ਕਵਨ ਨਿਕਟ ਕਵਨ ਕਹੀਆ ਦੂਰਾ ਪਿਆ ਬਾ ਭਰਪੂਰ ਅੰਤਰਗਤ ਜਸਾਬ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਬਨੈਨਾ ਪੇਖਣ ਹਾਰਾ ਸਗਲ ਸਮਗਰੀ ਜਾਗਾ ਤਨਾ ਪੰਜਸ ਆਪ ਹੀ ਸੁਨਾ ਮਨਜਾਨੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਤ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਹੇ ਨਾਨਕ ਜਾ ਭਾਵੇ ਤਾ ਲਏ ਸਮਾਏ ਇਸ ਤੇ ਵੈ ਸੋ ਨਾਹੀ ਬੁਰਾ ਉਰਾ ਕਹ ਹਉ ਕਿਨੈ ਕਛ ਕਰਾ ਆਪ ਭਲਾ ਕਰ ਤੂੰ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜੋਤ

ਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਨੀਕ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹੰਤ ਕੇ ਮਾਥੇ ਨਾਨਕ ਉਦਰੇ ਦਿਨ ਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਵਿਕਾਟ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਵਿਛਾ ਤਾਗੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਬਾਹਰ ਨਾ ਹੋਵੇ ਆਮਨ ਜਾਨ ਹਰ ਤਨਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਰਬਥੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕਾ ਮੁਖ ਭਨੇ ਗੁਰੂ ਨਾਨਕ ਨਾਹਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸੀਮ੍ਰਿਤ ਸ਼ਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਬਿਸਰਾਮ ਕੋਟ ਪਰਾ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸਾ ਸੁਣੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਗਾ ਦੂਖ ਨਿਵਾਰੈ ਦੁਲਾਭ ਦੇ ਤਤਕਾਲ ਉਧਾਰ ਨਿਰਮਲ ਸੋਭਾ ਅੰਮ੍ਰਿਤ ਆਕੀ ਬਾਣੀ ਏਕ ਨਾਮ ਮਨ ਮਾਏ ਸਮਾਨੀ ਦੂਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ

ਪੈਰ ਅਕਾਲ ਮੂਰਤ ਅਜੂਨੀ ਸਹਿਪਹੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰ ਹੋਈ ਐ ਕਿਵ ਕੂੜ ਐ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਾਂ ਮੈਂ ਕਹਿ ਨਾ ਕੋਏ

ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ

ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿੰਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੋ

ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸਨਾਨ ਸੁਣਿਆ ਪੜ ਪੜ ਪਾਵ ਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿੰਗਾਸ।

ਮਨਕੋਇ ਮੰਨੇ ਮਾਰਗ ਠਾਗਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨਾ ਚੜੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਰਵਾਰੇ ਮੰਨੈ ਪਾਵੇ ਮੋਹ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗਹਿ ਮਾਨ ਪੰਚੈ ਸੁਹ ਹੈ ਦਰ ਰਾਜਾਨ

ਹਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ।

ਨਹੀਂ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋਹ, ਅਸੰਖ ਕਹਿ

ਜੋਤੁਦ ਭਾਵੈ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ

ਰੰਗ ਪੁੰਨੀ ਪਾਪੀ ਆਖ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ।

ਜਗਤ ਤੀਰਥ ਮਲ ਨਹਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਾਹਤ ਆਥ ਬਾਣੀ ਬਰਮਾਓ, ਸਤਿ ਸੁਹਾਣ ਸਦਾ ਮਨ ਚਾਓ।

ਆਪੇ ਜਾਣੇ ਸੋਈ। ਕਿਵ ਕਰੇ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ।

ਕਹਿਣ ਕਤੇਬਾ ਸਲੂ ਇਕ ਤਹਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ।

ਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ

ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਹਵਾਰਾ ਗਾਹਵਾਰ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾਂ ਕੇਤੇ ਵਾਵਣ ਹਾਰੇ।

ਸਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰ ਗਾ ਮੱਚ ਪਿਆਲੇ ਗਾਵਰ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ

ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ

ਕਾਰਜ ਲਾਵੇ ਲਿਖ ਆਵੇ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼।

ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ, ਇਤਰਾਹੇ ਪਤ ਪਵੜੀਆਂ ਚੜੀਏ ਹੋਏ ਅਕੀਸ।

ਗਿਆਨ ਕਥਨ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵੇਦ ਹਥੀ ਹਰ ਪਾਉ ਖਲਾ ਅਗਨ ਤਪ ਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ

ਪ੍ਰੇਤ ਦੇਵੇਸ਼ੋ ਧਰਮੈ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਵੰ ਪ੍ਰਨਾਸੀ ਰੂਪੇ ਰੂਪੇ ਸਮਹ ਤੁਲ ਨਿਵਾਸੀ ਸਦਾ ਸਿਧਦਾ ਬੁੱਧਦਾ ਬ੍ਰਿਧ ਕਰਤਾ ਦੋਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਹੁਰੰ ਪ੍ਰੋਜ ਪਾਲੰ ਸਦਾ ਸਰਵਦਾ ਸਿਧਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਕਾਮੰ ਸਮਸਤੋ ਪਰਾਜੀ ਸਮਸਤ ਅਸਤਾਮੰ।

ਨਮੋ ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪ ਕਰਮੰ ਪ੍ਰਨਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰ ਪ੍ਰਸ਼ਾਂਤ ਵੇ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਅਚਲ ਰਾਜੇ ਟਲ ਸਾਜੇ ਅਖਲ ਧਰਮ ਅਖ

ਦਿੱਖ ਹੈ, ਅਪਰਮ ਹੈ, ਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ, ਭਗਤ ਹੈ, ਪ੍ਰਗਟ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲੇਖ ਹੈ, ਅਦੇਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਸ਼ਾਂਤ ਵੇ ਪ੍ਰਸਾਦ,

ਜੇ ਲੇਖੇ ਭਜੰਗ ਪ੍ਰਿਆ ਛੰਦ ਸਮਾਹਤਰ ਪ੍ਰਣਾਮੇ ਸਮਾਹਤਰ ਪ੍ਰਣਾਸੇ ਅਗੰਜਲ ਨਾਮੇ ਸਮਾਹਤੋਲ ਨਿਵਾਸੇ ਨਿਰਕਾਮੰ ਬੇਪੁਹੁਤੇ ਸਮਾਹਤਰ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਪੁਹੁਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਨੀ ਮਲਕਨਿੰਦਾ ਸਮਾਹਤੋਲ ਨਿਵਾਸੀ ਅਜੈ ਬਿਭੁਕਤੇ ਗਜੈ ਗਨੀਮੇ ਹਰਿ ਅੰ ਕਰਿ ਅੰ ਕਰੀਮ ਹਿਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ

ਬੇ ਭੁਗਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਸ਼ਤਵੈ ਪ੍ਰਸਾਦ ਸਵਈਏ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਿਉ ਕਰ ਯੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਤਕ ਸੰਤ ਸਮੂਹ ਨੇਕ ਮਤੀ ਕੇ।

ਕਹੀਂ ਪਾਏ ਪਧਾਰੇ ਜੀਤ ਫਿਰੇ ਸਭ ਦੇਖ ਦਿਸਾਨ ਕੋ ਬਾਚਿਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੀ ਸਤਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਵਿਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਦਾਨ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੇ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਬਾਨ ਸੁਬਾਨ ਕੇ ਪੇਖੇ ਪੌਨ ਅਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕ੍ਰਤੀ ਬਿਨੇਕ ਨ ਲੇਖੇ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਮ ਦੁਰਜਾਨ ਦਲੇਂਗੇ ਪਾਰੀ ਗੁਮਾਨ ਪਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰੇ ਅਰੀਨ ਮਰੋਰ ਮੁਹਾਸਨ ਮਾਤਿਮ ਤੰਗਣ ਮਾਨ ਮਲੇਂਗੇ

ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਲੇ ਵਿਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸਾਹ ਤ੍ਰਿਪੁਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨ ਜਾਣੀ ਤਿਹੀ ਗੁਣ ਸੰਸਾਰ ਭ੍ਰਮ ਸੁੱਤਾ ਤਿਹੀ ਗੁਣੀ

ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸ੍ਰੀ ਲਾਇ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸਾਚੇ ਲੱਖ ਵਿਡਾਣੀ ਤਾਂ ਕਿ ਗਦ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸਾਚੈ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾਂ ਪਵਨ ਵਜਾਇਆ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਸਾਹਿਬਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਆਪ ਸੰਗਤਾਂ ਨੇ ਦਰਸ਼ਨ ਦੀਦਾਰ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਅਤੇ ਨਾਲ ਹੀ ਜੋ ਸਾਹਿਬਾਂ ਵੱਲੋਂ ਬਖਸ਼ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਾਰਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗਣੀ ਭਾਈ ਪ੍ਰਤਾਪ ਸਿੰਘ ਜੀ ਸੈਕਰਾਮੈਂਟੋ ਵਾਲੇ ਅਤੇ ਉਹਨਾਂ ਰਾਗੀ ਜਥਾ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਕੀਤੇ ਜਾਂਦੇ ਹਨ। ਸੋ ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੋਣੇ ਹਨ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ, ਵੱਧ ਤੋਂ ਵੱਧ ਸਹਿਯੋਗ ਦੇਣਾ ਅਤੇ ਇਸੇ ਸੰਬੰਧ ਵਿੱਚ ਹੀ ਗੁਰੂ ਘਰ ਵਿਖੇ ਸਮਾਗਮ ਚੱਲ ਰਹੇ ਹਨ, ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਜੋ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਆਰੰਭ ਹੋਏ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਵੀ ਸੰਗਤਾਂ ਸਹਿਜ ਪਾਠ ਦੀ ਰੌਲ ਲਾਉਣਾ ਚਾਹੁੰਦੀਆਂ ਹਨ, ਆਪ ਜੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਹਾਜ਼ਰੀ ਭਰ ਸਕਦੇ ਹੋ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਆਇਆ ਸਭ ਕੋ ਆਖਿਆ ਪਾਏ ਹੋਏ ਪੁਰਾਣਾ ਸੁੱਤਿਆ ਭੀ ਫਿਰ ਪਾਈਐ ਹੋ ਨਾਨਕ ਤਗ ਨਾ ਤੁੱਟੇ ਜੇ ਤਗ ਹੋਵੇ ਜ਼ੋਰ ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਜੈ ਸਾਲ ਆਈ ਸੱਚ ਸੂਦ ਦਰਗਹਿ ਇੰਦਰ ਪਾਈਐ ਤਗ ਨਾ ਤੁੜ ਸਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ

ਜੰਮਣ ਮਰਨਾ ਹੁਕਮ ਹੈ ਭਾਣਿਆ ਵੈ ਜਾਏ। ਖਾਣਾ ਪੀਣਾ ਪਵਿੱਤਰ ਹੈ ਦਿਤੋਨ ਰਿਜਕ ਸੰਭਾਹੇ। ਨਾਨਕ ਜੀ ਨੇ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਏ ਪੌੜੀ। ਸਤਿਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿ ਤੁੱਠੈ ਨੋ ਨਿਤ ਪਾਈਆਂ। ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ। ਕਰ ਸੇਵੈ ਪੂਰਾ ਸਤਿਗੁਰੂ ਭੁੱਖ ਜਾਏ ਲੈ ਮੇਰੀ। ਗੁਰਸਿੱਖਾਂ ਕੀ ਭੁੱਖ ਸਭ ਗਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਅੰਮ੍ਰਿਤਸਰ ਦੁਆਰ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ। ਭਾਈ ਪ੍ਰਤਾਪ ਸਿੰਘ ਜੀ ਉਹਨਾਂ ਦਾ ਕੀਰਤਨੀ ਜਥਾ, ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਵਨ ਕਰਾਉਣਗੇ। ਭਾਈ ਸਾਹਿਬ ਭਾਈ ਅਗਤ ਸਿੰਘ ਜੀ ਉਹਨਾਂ ਪਾਸੋਂ ਪਿਆਰ ਕਰ ਸਰਵਨ ਕਰੋ ਜੀ। ਆਉਣ ਵਾਲੀ 6 ਜੂਨ ਦਿਨ ਸ਼ਨੀਵਾਰ ਨੂੰ ਹਰ ਸਾਲ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸੰਬੰਧ ਵਿੱਚ ਅਤੇ ਪਾਤਸ਼ਾਹੀ ਰੈਲੀ ਨਗਰ ਕੀਰਤਨ 6 ਜੂਨ ਨੂੰ ਸੈਨ ਫਰਾਂਸਿਸਕੋ ਵਿਖੇ ਨਿਕਲ ਰਿਹਾ ਹੈ। ਆਪ ਜੀ ਨੇ ਵੱਧ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਹੈ ਜੀ। ਆਓ ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਵਿਚਾਰ ਇੱਕ ਜੀਵ ਇਸਤਰੀ ਨੂੰ ਮੁੱਖ ਰੱਖਿਆ ਤੇ ਸਮਝਾਉਣਾ ਕੀਤੀ ਆ, ਕਿਉਂਕਿ ਅਸੀਂ ਸਾਰੇ ਹੀ ਉਸ ਪਰਮਾਤਮਾ ਦੀਆਂ ਜੀਵ ਰੂਪ ਇਸਤਰੀਆਂ ਹੈਗੇ। ਗੁਰਬਾਣੀ ਦਾ ਫੈਸਲਾ ਹੈ ਕਿ ਸਾਰਿਆਂ ਦਾ ਪਤੀ ਦੇ ਪਤੀ ਦਾ ਭਾਉਂਦਾ ਹੈ ਮਾਲਕ, ਸਾਰਿਆਂ ਦਾ ਮਾਲਕ ਇੱਕੋ ਹੀ ਹੈ, ਸਾਰਿਆਂ ਦਾ ਪਤੀ ਇੱਕੋ ਹੀ ਹੈ, ਉਹ ਹੈ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ। ਇਹ ਸਾਰੇ ਹੀ ਜੀਵ ਇਵੇਂ ਮੰਨੋ ਕਿਵੇਂ ਜੀਵ ਰੂਪ ਇਸਤਰੀਆਂ ਹਨ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪੂਰੇ ਸ਼ਬਦ ਵਿੱਚ ਦੋ ਗੱਲਾਂ 'ਤੇ ਬਹੁਤ ਜ਼ੋਰ ਦਿੱਤਾ। ਇੱਕ ਉਹ ਜੀਵ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਨਹੀਂ ਜਾਣਿਆ, ਪਰਮਾਤਮਾ ਨੂੰ ਨਹੀਂ ਸਮਝਿਆ, ਪਰਮਾਤਮਾ ਨੂੰ ਨਹੀਂ ਪਛਾਣਿਆ, ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਈ, ਪਰਮਾਤਮਾ ਦੇ ਗੁਣਾਂ ਨੂੰ ਆਪਣੀ ਹਿਰਦੇ ਵਿੱਚ ਨਹੀਂ ਵਸਾਇਆ, ਉਹਨਾਂ ਦੀ ਬਹੁਤਾਤ ਕਰਕੇ ਗੱਲ ਕੀਤੀ ਹੈ। ਦੂਜੀ ਗੱਲ ਕੀਤੀ ਵੀ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੀ ਹਿਰਦੇ ਵਿੱਚ ਵਸਾ ਲਿਆ। ਦੋਹਾਂ ਦਾ ਜ਼ਿਕਰ ਇਹ ਕੀਤਾ ਹੈ ਵੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਈ, ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਨਹੀਂ ਕੀਤੀ, ਉਸ ਪਰਮਾਤਮਾ ਦੀ ਸਾਰ ਨਹੀਂ ਜਾਣੀ, ਕਦਰ ਨਹੀਂ ਜਾਣੀ, ਉਹ ਲੋਕੀ ਦੁੱਖ ਭੋਗਦੇ ਨੇ, ਦੁਖੀ ਹੋਏ ਰਹਿੰਦੇ ਨੇ। ਤੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਸਾਂਝ ਬਣਾਈ ਉਹ ਸੁਖੀ ਹੋ ਜਾਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਸੁਣਿਓ ਕੰਤ, ਸੁਣਿਓ ਕੰਤ ਮਹਿਲੀ ਹੋ। ਮਹਿਲੀ ਉਹਦਾ ਭਾਵ ਹੈ, ਇਹ ਮਹਿਲੀ ਸ਼ਬਦ ਤੋਂ ਹੋ ਅੱਗੇ ਹੋਰ ਲਗਾਇਆ ਹੈ, ਮਹਿਲਾ ਸ਼ਬਦ ਤੋਂ ਇਹ ਬਣਿਆ। ਹੇ ਜੀਵ ਇਸਤਰੀਓ, ਤੁਸੀਂ ਧਿਆਨ ਲਗਾ ਕੇ ਮੇਰੀ ਗੱਲ ਸੁਣੋ, ਫਿਰ ਸੇਵੋ, ਫਿਰ ਦਾ ਭਾਉ ਪਤੀ ਪਰਮੇਸ਼ਰ ਸੇਵਿਓ, ਉਸਦਾ ਸਿਮਰਨ ਕਰੀਏ, ਉਸ ਨੂੰ ਯਾਦ ਕਰੀਏ। ਕਿਵੇਂ?

ਉਸ ਪਰਮਾਤਮਾ ਦੀ ਸੇਵਾ ਕਰੀਏ, ਸਿਮਰਨ ਕਰੀਏ, ਉਸ ਪਰਮਾਤਮਾ ਦੀ ਭਗਤੀ ਕਰੀਏ, ਉਸ ਪਰਮਾਤਮਾ ਨੂੰ ਯਾਦ ਕਰੀਏ, ਉਸ ਪਰਮਾਤਮਾ ਦੇ ਗੁਣਗਾਨ ਕਰੀਏ। ਤੇ ਫਿਰ ਅੱਗੇ ਕਹਿੰਦੇ ਨੇ, ਕਹਿਣ ਲੱਗੇ, ਅਵਗਣਵੰਤੀ ਫਿਰ ਨਾ ਜਾਣੇ ਮੁੱਠੀ ਰੋਵੈ ਕੰਤ ਵਿਸਾਰ। ਜਿਹੜੀ ਜੀਵ ਇਸਤਰੀ ਭਾਵ ਇਵੇਂ ਆਪਾਂ ਅਰਥ ਕਰ ਲਈਏ ਕਿ ਜਿਹੜਾ ਵੀ ਜੀਵ, ਜਿਹੜਾ ਵੀ ਮਨੁੱਖ ਅਵਗੁਣਾਂ ਨਾਲ ਭਰਿਆ ਹੋਇਆ ਹੈ, ਗੁਰਬਾਣੀ ਤਾਂ ਕਹਿੰਦੀ ਵੀ ਅਸੀਂ ਸਾਰੇ ਹੀ ਅਵਗੁਣਾਂ ਨਾਲ ਭਰੇ ਹੋਏ ਨੇ, ਪਰ ਜਿਹੜੇ ਰੱਬ ਨੂੰ ਚੇਤੇ ਰੱਖਦੇ ਨੇ ਉਹਨਾਂ ਦੇ ਅਵਗੁਣ ਬਖਸ਼ੇ ਜਾਂਦੇ ਨੇ, ਜਿਹੜੇ ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਨੇ, ਜਿਹੜੇ ਆਪ ਇਹ ਸਵੀਕਾਰ ਲੈਂਦੇ ਨੇ, ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅਸੀਂ ਤਾਂ ਅਵਗੁਣੀ ਆ ਰਹੇ ਹੈਗੇ ਵਾਹਿਗੁਰੂ ਜੀ, ਅਸੀਂ ਤਾਂ ਇੰਨੇ ਅਵਗੁਣੀ ਆ ਰਹੇ ਹੈਗੇ, ਸਾਡੇ ਅੰਦਰ ਇੱਕ ਵੀ ਗੁਣ ਨਹੀਂ। ਸਤਿਗੁਰੂ ਜੀ ਤਾਂ ਇੱਥੇ ਤੱਕ ਵੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕਿੰਨੇ ਗੁਣ ਭਰੇ ਹੋਏ ਨੇ। ਪਾਤਸ਼ਾਹ ਕਹਿੰਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ। ਵਾਹਿਗੁਰੂ ਜੀ, ਜਿਸ ਤਰ੍ਹਾਂ ਪਾਣੀ ਨਾਲ ਸਮੁੰਦਰ ਨੱਕਾ ਨੱਕ ਭਰਿਆ ਹੁੰਦਾ ਹੈ, ਇਸੇ ਤਰ੍ਹਾਂ ਅਸੀਂ ਜੀਵ ਅਵਗੁਣਾਂ ਨਾਲ ਨੱਕੋ ਨੱਕ ਭਰੇ ਹੋਏ ਹਾਂ। ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਜੀ, ਤੂੰ ਤਾਂ ਡੁੱਬਦੇ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਹੁਣ ਪੱਥਰ ਦਾ ਭਾਵ ਹੈ ਜਿਹੜੇ ਮਨੁੱਖ ਪੱਥਰ ਵਰਗੇ ਹੋ ਗਏ, ਜਿਨ੍ਹਾਂ ਦੇ ਅੰਦਰ ਕਠੋਰਤਾ ਆ ਗਈ, ਜਿਨ੍ਹਾਂ ਦੇ ਹਿਰਦੇ ਕੋਮਲ ਹੋਣੇ ਚਾਹੀਦੇ ਸੀ ਪਰ ਕਠੋਰ ਹੋ ਗਏ, ਜਿਨ੍ਹਾਂ ਦੇ ਹਿਰਦੇ ਕਠੋਰ ਹੋ ਜਾਣ ਉਹਨਾਂ ਦੇ ਅੰਦਰ ਫੇਰ ਕਿਸੇ ਦੇ ਪ੍ਰਤੀ ਤਰਸ ਨਹੀਂ ਰਹਿ ਜਾਂਦਾ, ਉਹਨਾਂ ਦੇ ਹਿਰਦੇ ਦੇ ਅੰਦਰ ਦਇਆ ਨਹੀਂ ਰਹਿ ਜਾਂਦੀ, ਉਹ ਮਨੁੱਖ ਕਦੇ ਫਿਰ ਧਰਮੀ ਨਹੀਂ ਬਣ ਸਕਦੇ। ਕਿਉਂਕਿ ਧਰਮੀ ਤਾਂ ਹੀ ਬਣੇਗਾ ਨਾ ਮਨੁੱਖ ਜਦੋਂ ਕਿਸੇ 'ਤੇ ਦਇਆ ਕਰੇਗਾ। ਹੁਣ ਜਿਹੜੇ ਆਪ ਅੰਦਰ ਪੱਥਰ ਦਿਲ ਹੋਏ ਬੈਠੇ ਕਈ ਵਾਰ ਨਾ, ਕਿਸੇ ਦੇ ਦੁੱਖ ਨੂੰ ਵੇਖ ਕੇ ਕਿਸੇ ਬੰਦੇ ਦਾ ਮਨ ਨਾ ਪਤੀਜੇ, ਉਸਦੇ ਅੰਦਰ ਦਇਆ ਨਾ ਆਏ, ਉਹ ਫਿਰ ਵੀ ਆਪਣੀ ਕੱਟੜਤਾ 'ਤੇ ਅੜਿਆ ਰਹੇ, ਤਾਂ ਫਿਰ ਕਈ ਮਨੁੱਖ ਸਹਿਜੇ ਕਹਿ ਜਾਂਦੇ ਵੀ ਇਹ ਤਾਂ ਪੱਥਰ ਦਿਲ ਹੋ ਗਿਆ ਬੰਦਾ, ਇਹ ਬੰਦਾ ਤਾਂ ਪੱਥਰ ਦਿਲ ਹੋ ਗਿਆ, ਇਹਦਾ ਤਾਂ ਦਿਲ ਹੀ ਪੱਥਰ ਦਾ ਹੋ ਗਿਆ, ਭਾਵ ਇਹਦੇ ਅੰਦਰ ਤਾਂ ਕੋਈ ਤਰਸ ਹੈ ਹੀ ਨਹੀਂ, ਕੋਈ ਦਇਆ ਹੈ ਹੀ ਨਹੀਂ, ਕਿਸੇ ਦੂਜੇ ਦਾ ਦੁੱਖ ਨਹੀਂ ਇਸ ਨੂੰ ਲੱਗਦਾ, ਭਾਈ ਇਹ ਕੋਈ ਸਾਹਮਣੇ ਵਾਲਾ ਦੁਖੀ ਹੈ, ਉਹ ਪੱਥਰ ਦਿਲ ਹੋ ਜਾਂਦੇ ਨੇ। ਗੁਰਦੇਵ ਕਹਿੰਦੇ, ਪਾਤਸ਼ਾਹ ਮੇਰੇ ਮਾਲਕ ਜੀ, ਤੂੰ ਤਾਂ ਪੱਥਰ ਵਰਗੇ ਹਿਰਦਿਆਂ ਵਾਲਿਆਂ ਨੂੰ ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ। ਸਾਡੇ ਤੇ ਵੀ ਦਇਆ ਕਰ ਦਿਓ, ਸਾਡੇ ਤੇ ਵੀ ਮਿਹਰ ਕਰ ਦਿਓ, ਕਿਤੇ ਸਾਡਾ ਵੀ ਪਾਰ ਉਤਾਰਾ ਹੋ ਜਾਵੇ। ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ। ਇਹ ਜਿੰਦ ਜਿਹੜੇ ਕਠੋਰ ਹੋ ਗਏ, ਜਿਨ੍ਹਾਂ ਦੇ ਹਿਰਦੇ ਬਿਲਕੁਲ ਪੱਥਰ ਵਰਗੇ ਹੋ ਗਏ, ਜਿਨ੍ਹਾਂ ਦੇ ਅੰਦਰੋਂ ਦਇਆ ਖਤਮ ਹੋ ਗਈ, ਤਰਸ ਖਤਮ ਹੋ ਗਿਆ, ਕਹਿਣ ਲੱਗੇ ਫਿਰ ਉਹਨਾਂ ਦਾ ਜਿਹੜਾ ਜੀਵ ਆਤਮਾ ਨਾ ਇਹ ਜਿੰਦ ਹੈ, ਕਹਿਣ ਲੱਗੇ ਇਵੇਂ ਮੰਨੋ ਕਿ ਉਹਨਾਂ ਦੇ ਅੰਦਰ ਅੱਗ ਵਲਦੀ ਪਈ ਹੈ ਵਿਕਾਰਾਂ ਦੀ। ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਪਰ ਜਿਹੜਾ ਮਨੁੱਖ ਉਸ ਪਰਮਾਤਮਾ ਦੇ ਹੁਕਮ ਨੂੰ ਜਾਣ ਲਏ, ਪਛਾਣ ਲਏ, ਸਮਝ ਲਏ, ਸਵੀਕਾਰ ਕਰ ਲਏ, ਤੇ ਉਹ ਮਨੁੱਖ ਸੁਖੀ ਹੁੰਦਾ ਹੈ। ਤੀਜੇ ਪਾਤਸ਼ਾਹ ਜੀ ਦੇ ਵਚਨ ਨੇ, ਕਹਿਣ ਲੱਗੇ ਪਿਆਰਿਓ, ਜੇ ਸੁਖ ਲੋਚਦੇ ਹੋ, ਜੇ ਸੁਖ ਚਾਹੁੰਦੇ ਹੋ, ਤਾਂ ਕਹਿਣ ਲੱਗੇ ਸੁਖ ਪੈਦਾ ਕਿੱਥੋਂ ਹੁੰਦਾ ਹੈ।
ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਸ਼ਨਾ ਵਸਾਏ। ਜੇ ਸੁੱਖ ਪੈਦਾ ਕਿੱਥੋਂ ਹੁੰਦਾ ਹੈ, ਜੇ ਤੂੰ ਸੁੱਖ ਚਾਹੁੰਦਾ ਹੈ ਤਾਂ ਸਾਨੂੰ ਇਹ ਵੇਖਣਾ ਪਏਗਾ ਵੀ ਸੁੱਖ ਅੰਦਰ ਪੈਦਾ ਕਿਵੇਂ ਹੋਵੇ, ਕਿਹੜਾ ਤਰੀਕਾ ਹੈ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਜਿਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਮਾਉਂਦਾ ਹੈ, ਜਿਹੜਾ ਮਨੁੱਖ ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰਦਾ ਹੈ, ਉਸ ਦੇ ਹਿਰਦੇ ਦੇ ਅੰਦਰ ਸੁੱਖ ਪੈਦਾ ਹੁੰਦਾ ਹੈ। ਫਿਰ ਦੁੱਖ ਨਾ ਲੱਗੇ ਆਏ, ਫਿਰ ਉਸ ਮਨੁੱਖ ਨੂੰ ਕਦੇ ਦੁੱਖ ਦੁਖੀ ਨਹੀਂ ਕਰ ਸਕਦਾ। ਜੰਮਣ ਮਰਨਾ ਮਿਟ ਗਿਆ, ਉਹਨਾਂ ਮਨੁੱਖਾਂ ਦਾ ਇਹ ਜਨਮ ਮਰਨ ਦਾ ਗੇੜ ਇਹ ਖਤਮ ਹੋ ਜਾਂਦਾ ਹੈ। ਕਾਲੇ ਕਾ ਕਿਸ਼ ਨਾ ਵਸਾਏ, ਕਾਲ ਦਾ ਭਾਉ ਮੌਤ, ਮੌਤ ਦਾ ਡਰ ਵੀ ਉਹਨਾਂ ਮਨੁੱਖਾਂ ਨੂੰ ਡਰਾ ਨਹੀਂ ਸਕਦਾ, ਭਾਉ ਉਹ ਮੌਤ ਤੋਂ ਵੀ ਨਹੀਂ ਡਰਦੇ, ਕਿਉਂਕਿ ਉਹਨਾਂ ਦਾ ਮੇਲ ਤਾਂ ਪਰਮਾਤਮਾ ਦੇ ਨਾਲ ਹੋਇਆ ਰਹਿੰਦਾ, ਉਹਨਾਂ ਦਾ ਮੇਲ ਤਾਂ ਗੁਰੂ ਨਾਲ ਹੋਇਆ ਰਹਿੰਦਾ, ਉਹ ਫਿਰ ਮੌਤ ਤੋਂ ਵੀ ਨਹੀਂ ਡਰਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਅਵਗਣਵੰਤੀ ਫਿਰ ਨਾ ਜਾਣਈ, ਜਿਹੜੀ ਜੀਵ ਇਸਤਰੀਆਂ ਅਵਗੁਣਾਂ ਨਾਲ ਭਰੀਆਂ ਪਈਆਂ ਨੇ, ਕਹਿਣ ਲੱਗੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਦਰ ਨਹੀਂ ਜਾਣਦੇ।

ਭੁੱਲ ਕੇ ਉਹ ਰੋਂਦੀ ਹੈ, ਕੁਰਲਾਉਂਦੀ ਹੈ ਤੇ ਮਾਇਆ ਵੱਲੋਂ ਉਸਦਾ ਆਤਮਕ ਜੀਵਨ ਠੱਗ ਲਿਆ ਜਾਂਦਾ ਹੈ, ਉਹ ਠੱਗੀ ਜਾਂਦੀ ਹੈ। ਉਹਦਾ ਆਤਮਕ ਜੀਵਨ ਮਾਇਆ ਦਾ ਮੋਹ ਇਹ ਠੱਗ ਲੈਂਦਾ ਹੈ।

ਸਾਕੁ ਸੁਧ ਸਾਕੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ। ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਜਦੋਂ ਤੱਕ ਗੁਰੂ ਦਾ ਸ਼ਬਦ ਹਿਰਦੇ ਵਿੱਚ ਨਾ ਵਸੇ, ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਨਾ ਵਸੇ, ਗੁਰੂ ਦਾ ਬਖਸ਼ਿਆ ਗਿਆਨ ਜਦੋਂ ਤੱਕ ਹਿਰਦੇ ਵਿੱਚ ਨਾ ਵਸੇ, ਕਹਿਣ ਲੱਗੇ ਉਦੋਂ ਤੱਕ ਮਨੁੱਖ ਸ਼ੁੱਧ ਨਹੀਂ ਹੋ ਸਕਦਾ। ਉੱਥੇ ਵੀ ਇੱਕ ਜੀਵ ਇਸਤਰੇ ਨੂੰ ਮੁੱਕ ਰੱਖਿਆ। ਕਹਿਣ ਲੱਗੇ ਬਿਨ ਸ਼ਬਦ ਸ਼ੁੱਧ ਨਾ ਹੋਈ ਜੇ ਅਨੇਕ ਕਰੈ ਸ਼ਿੰਗਾਰ, ਕੋਈ ਭਾਵੇਂ ਅਨੇਕਾਂ ਹੀ ਹਾਰ ਸ਼ਿੰਗਾਰ ਕਰ ਲਏ, ਪਰ ਕਹਿਣ ਲੱਗੇ ਉਸਦਾ ਆਤਮਿਕ ਜੀਵਨ ਪਵਿੱਤਰ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਹਿਣ ਲੱਗੇ ਪਿਰਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ, ਜਿਹੜੀ ਜੀਵ ਰੂਪ ਇਸਤਰੀਆਂ ਉਸ ਪਤੀ ਪਰਮੇਸ਼ਰ ਦੇ ਨਾਲ ਡੂੰਗੀ ਸਾਂਝ ਨਹੀਂ ਪਾਉਂਦੀਆਂ। ਇਵੇਂ ਅਰਥ ਕਰ ਲਈਏ ਕਿ ਜਿਹੜੇ ਜੀਵ ਜਿਹੜੇ ਮਨੁੱਖ ਉਸ ਪਰਮਾਤਮਾ ਨੂੰ ਨਹੀਂ ਸਿਮਰਦੇ, ਉਹ ਭਾਵੇਂ ਦੁਨੀਆਂ ਵੀ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲੈਣ, ਪਰ ਉਹ ਸ਼ੋਭਦੇ ਨਹੀਂ। ਕਹਿਣ ਲੱਗੇ ਉਹ ਜਿਹੜੀ ਜੀਵ ਰੂਪ ਇਸਤਰੀਆਂ ਨੇ, ਸਾਕ ਕੁਲੱਖਣੀ, ਭੈੜੇ ਲੱਛਣਾਂ ਵਾਲੀ ਹੁੰਦੀਆਂ ਨੇ ਉਹ, ਭਾਵ ਉਹਨਾਂ ਦੀ, ਉਹ ਸਾਰੇ ਹੀ ਮਨੁੱਖ ਜਿਹੜੇ ਪਤੀ ਪਰਮੇਸ਼ਰ ਨੂੰ ਭੁੱਲ ਜਾਣ, ਇਵੇਂ ਮੰਨੋ ਜਿਵੇਂ ਇੱਕ ਭੈੜੇ ਲੱਛਣਾਂ ਵਾਲੀ ਨਾਰ ਹੁੰਦੀ ਹੈ, ਉਹ ਨਾਰ ਤਾਂ ਹੁੰਦੀ ਹੈ, ਇਸਤਰੀ ਤਾਂ ਹੁੰਦੀ ਹੈ, ਪਰ ਜਿਹਦੇ ਲੱਛਣ ਭੈੜੇ ਹੋਣ। ਕਹਿਣ ਲੱਗੇ ਜਿਹੜੀ ਆਪਣੇ ਪਤੀ ਨੂੰ ਭੁਲਾ ਦੇ, ਉਹ ਨਾਰ ਤਾਂ ਹੁੰਦੀ ਹੈ ਪਰ ਨਾਰ ਨਹੀਂ, ਉਹ ਕੁਨਾਰ ਹੋ ਜਾਂਦੀ ਹੈ, ਭੈੜੀ ਨਾਰ ਖਵਾਉਂਦੀ ਹੈ। ਸਾਰੇ ਉਸਨੂੰ ਕਹਿੰਦੇ ਵੀ ਭੈੜੀ ਨਾਰ ਹੈ, ਉਹਦੇ ਕਿਤੇ ਹਾਰ ਸ਼ਿੰਗਾਰ ਕਿਸੇ ਕੰਮ ਨਹੀਂ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਰੋਵੈ ਕੰਤ ਸੰਭਾਲ ਸਦਾ ਗੁਣ ਸਾਰ, ਨਾ ਪਿਰ ਮਰੈ ਨਾ ਜਾਏ। ਜਿਹੜੀਆਂ ਜੀਵ ਰੂਪ ਇਸਤਰੀਆਂ ਉਸ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਨੇ, ਉਹ ਤਾਂ ਜੀਵਨ ਚ ਰੋਂਦੇ ਨੇ, ਕੁਰਲਾਉਂਦੇ ਨੇ,

ആ രോഗി വിലലായി. ഇതാവ ഇഹ ഭീ ജിസ ഹിർദേ വിച്ചോ പരമാത്മാ ദീ സിഫ്ത സലാഹ ദീ പാവന ബാണി ഭുല്ല ജാവേ. ਉਹਨਾਂ ਮਨੁੱਖਾਂ ਦਾ ਇਹ ਜੀਵ, ਉਹਨਾਂ ਮਨੁੱਖਾਂ ਦੀ ਇਹ ਜਿੰਦ ਕਹਿਣ ਲੱਗੇ ਤਪ ਤਪ ਕੇ ਬਹੁਤ ਦੁਖੀ ਹੁੰਦੀ ਹੈ. ਭਾਉ ਦੁਖੀ ਹੁੰਦੇ, ਉਹ ਮਨੁੱਖ ਤਪਦੇ ਨੇ, ਖੱਜਲ ਖੁਆਰ ਹੁੰਦੇ ਨੇ. ਜੀ ਉਹ ਤਪਤ ਹੈ ਬਾਰੋ ਬਾਰ, ਉਹ ਬਾਰ ਬਾਰ ਦੁਖੀ ਹੁੰਦੇ ਨੇ. ਹੋਰ ਆਪਾਂ ਇਵੇਂ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦੇ, ਉਹ ਮਨੁੱਖ ਬਾਰ ਬਾਰ ਮੁੜ ਮੁੜ ਕੇ ਦੁਖੀ ਹੁੰਦੇ ਨੇ. ਕਹਿਣ ਲੱਗੇ ਇਵੇਂ ਮੰਨੋ ਉਹਨਾਂ ਦੇ ਅੰਦਰ ਦੀ ਹਾਲਤ ਇੰਨੀ ਦੁੱਖਮਈ ਹੋ ਜਾਂਦੀ ਹੈ ਕਿ ਜਿਵੇਂ ਇੱਕ ਕੋੜ ਦਾ ਰੋਗੀ ਵਿਲਕਦਾ ਹੈ, ਉਸਨੂੰ ਦਰਦ ਬੜੀ ਹੁੰਦੀ ਹੈ. ਪੱਕਾ ਰੋਗੀ ਹੁੰਦਾ ਕੋੜ ਦਾ ਰੋਗੀ, ਤੇ ਕੋੜ ਦੇ ਰੋਗੀ ਨੂੰ ਬੜੀ ਪੀੜਾ ਚੱਲਦੀਆਂ ਨੇ. ਗੁਰਦੇਵ ਕਹਿੰਦੇ ਨੇ ਪਿਆਰਿਓ, ਉਹਨਾਂ ਦੇ ਹਿਰਦੇ ਦੇ ਅੰਦਰ ਬੜੀ ਪੀੜਾਂ ਚੱਲਦੀਆਂ ਨੇ. ਹੋ ਸਕਦਾ ਸ਼ਾਇਦ ਕਿਸੇ ਦਾ ਤਨ ਤੰਦਰੁਸਤ ਹੋਏ, ਪਰ ਅੰਦਰੋਂ ਉਹ ਬਹੁਤ ਦੁਖੀ ਹੁੰਦੇ ਨੇ. ਪਰ ਕਾਰਨ ਇੱਕੋ ਹੀ ਬਣਿਆ, ਪਰਮਾਤਮਾ ਦੀ ਸਿਫਤ ਸਲਾਹ ਦੀ ਪਾਵਨ ਬਾਣੀ ਨੂੰ ਭੁਲਾਇਆ ਤੇ ਬਸ ਅੰਦਰੋਂ ਮਨੁੱਖ ਦੁਖੀ ਹੋ ਗਿਆ. ਅੰਦਰ ਦੁੱਖਾਂ ਨੇ ਹੱਲਾ ਬੋਲ ਦਿੱਤਾ. ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਰੋਵੈ ਕੰਤ ਸੰਭਾਲ, ਜਿਨ੍ਹਾਂ ਨੇ ਆਪਣੇ ਉਸ ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਲਿਆ. ਸਦਾ ਗੁਣ ਸਾਰ ਜਿਹੜੀਆਂ ਜੀਵ ਰੂਪ ਇਸਤਰੀਆਂ ਹਮੇਸ਼ਾ ਹੀ ਉਸ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦੀਆਂ ਨੇ, ਕਹਿਣ ਲੱਗੇ ਨਾ ਪਿਰ ਮਰੇ ਨਾ ਜਾਏ, ਉਹਨਾਂ ਦਾ ਉਹ ਪਤੀ ਪਰਮੇਸ਼ਰ ਕਦੇ ਮਰਦਾ ਨਹੀਂ. ਕਿਉਂਕਿ ਪਰਮਾਤਮਾ ਦੇ ਬਾਰੇ ਗੁਰਬਾਣੀ ਬਾਰ ਬਾਰ ਸਮਝਾਉਂਦੀ ਹੈ ਵੀ ਉਹ ਪਰਮਾਤਮਾ ਕਦੇ ਮਰਦਾ ਨਹੀਂ, ਅਕਾਲ ਕਾਲ ਤੋਂ ਪਰੇ ਹੈ, ਮੌਤ ਦੇ ਪ੍ਰਭਾਵ ਤੋਂ ਪਰੇ ਹੈ. ਉਸਦੀ ਜਿਹੜੀ ਹੋਂਦ ਹੈ, ਉਸਦੀ ਜਿਹੜੀ ਹਸਤੀ ਹੈ, ਉਹ ਮੌਤ ਤੋਂ ਪਰੇ ਹੈ. ਨਹੀਂ ਤਾਂ ਇਸ ਮੌਤ ਨੇ ਕਿਸੇ ਨੂੰ ਨਹੀਂ ਛੱਡਿਆ. ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ. ਇਸ ਸੰਸਾਰ ਵਿੱਚ ਵੱਡੇ ਵੱਡੇ ਰਿਸ਼ੀ ਮੁਨੀ ਤਪੀ ਪੀਰ ਪੈਗੰਬਰ ਓਲੀਏ ਅਵਤਾਰ ਆਏ, ਪਰ ਸਰੀਰ ਕਰਕੇ ਕੋਈ ਸਦੀ ਵੀ ਨਹੀਂ ਰਹਿ ਸਕਿਆ. ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਜਿਨ੍ਹਾਂ ਦਾ ਮੇਲ ਪਰਮਾਤਮਾ ਦੇ ਨਾਲ ਹੋ ਜਾਵੇ, ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਸ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਲਿਆ, ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਉਹਨਾਂ ਦਾ ਉਹ ਪਤੀ ਪਰਮੇਸ਼ਰ ਕਦੇ ਮਰਦਾ ਨਹੀਂ, ਉਹ ਪਤੀ ਪਰਮੇਸ਼ਰ ਉਹਨਾਂ ਨੂੰ ਕਦੇ ਛੱਡ ਕੇ ਨਹੀਂ ਜਾਂਦਾ. ਗੁਰਮੁਖ ਜਾਤਾ ਸ਼ਬਦ ਪਛਾਤਾ, ਸੱਚ ਪ੍ਰੇਮ ਸਮਾਏ. ਗੁਰਮੁਖ ਜਾਤਾ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਪਰਮਾਤਮਾ ਨੂੰ ਜਾਣ ਲਿਆ, ਸਮਝ ਲਿਆ, ਪਹਿਚਾਣ ਲਿਆ, ਸ਼ਬਦ ਪਛਾਤਾ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੇ ਨਾਲ ਸਾਂਝ ਬਣਾ ਲਈ. ਕਹਿਣ ਲੱਗੇ ਸੱਚ ਹੈ ਪ੍ਰੇਮ ਸਮਾਏ, ਉਹ ਉਸ ਪਰਮਾਤਮਾ ਨੂੰ ਜਿਹੜਾ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੈ, ਉਸਦੇ ਪਿਆਰ ਵਿੱਚ ਭਿੱਜ ਕੇ ਉਹਦੇ ਵਿੱਚ ਲੀਨਤਾ ਬਣਾਈ ਰੱਖਦੇ ਨੇ. ਭਾਉ ਪਰਮਾਤਮਾ ਦੇ ਭਜਨ ਬੰਦਗੀ ਵਿੱਚ ਲੀਨ ਹੋਏ ਰਹਿੰਦੇ ਨੇ. ਉਹ ਦੁਨੀਆਵੀ ਕਾਰ ਵਿਹਾਰ ਵੀ ਕਰਦੇ ਨੇ, ਪਰ ਆਪਣੇ ਪਰਮੇਸ਼ਰ ਨੂੰ ਹਰ ਵੇਲੇ ਯਾਦ ਰੱਖਦੇ ਨੇ, ਚੇਤੇ ਰੱਖਦੇ ਨੇ. ਕਹਿਣ ਲੱਗੇ ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਦਾਤਾ ਕੂੜ ਮੁੱਠੀ ਕੂੜਿਆਰੇ. ਫਿਰ ਦੂਜਾ ਪੱਖ ਰੱਖ ਦਿੱਤਾ. ਕਹਿਣ ਲੱਗੇ ਜਿਨ ਆਪਣਾ ਪਿਰ ਨਹੀਂ ਜਾਤਾ, ਜਿਨ੍ਹਾਂ ਜੀਵ ਇਸਤਰੀਆਂ ਨੇ ਆਪਣੇ ਪਤੀ ਪਰਮੇਸ਼ਰ ਦੇ ਨਾਲ ਸਾਂਝ ਨਹੀਂ ਬਣਾਈ, ਉਸ ਪਰਮਾਤਮਾ ਨੂੰ ਨਹੀਂ ਸਮਝਿਆ, ਨਹੀਂ ਜਾਣਿਆ ਪਛਾਣਿਆ, ਜਿਹੜਾ ਪਰਮਾਤਮਾ ਕਰਮਾਂ ਦੇ ਅਨੁਸਾਰ
ਜੀਵਾਂ ਦੇ ਕਰਮਾਂ ਦੇ ਅਨੁਸਾਰ ਉਹਨਾਂ ਦੀ ਸਾਜਨਾ ਕਰਦਾ ਹੈ, ਵਿਧਾਤਾ ਬਣਾਉਣ ਵਾਲਾ ਹੈ। ਕਹਿਣ ਲੱਗੇ ਕੋੜ ਮੁੱਠੀ ਉਹ ਜੀਵ ਇਸਤਰੀ ਉਹ ਝੂਠ ਵਿੱਚ ਫਸ ਕੇ ਮਾਇਕ ਪਦਾਰਥਾਂ ਵਿੱਚ ਫਸ ਕੇ ਆਪਣੇ ਆਤਮਕ ਜੀਵਨ ਨੂੰ ਖਤਮ ਕਰ ਲੈਂਦੀ ਹੈ। ਸੁਣਿਓ ਕੰਤ ਮਹਿਲਿਓ ਪਿਰਸੇ ਵਿਓ ਸ਼ਬਦ ਵਿਚਾਰੇ। ਹੇ ਜੀਵ ਇਸਤਰੀਓ, ਤੁਸੀਂ ਮੇਰੀ ਗੱਲ ਧਿਆਨ ਲਗਾ ਕੇ ਸੁਣੋ, ਕੀ ਕਰਨਾ ਜੇ? ਕਹਿਣ ਲੱਗੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਸਾਧ ਸੰਗਤ ਜੀ, ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਗੁਰਬਾਣੀ ਵਾਰ ਵਾਰ ਵਾਰ ਵਾਰ ਉਸ ਪਰਮਾਤਮਾ ਦੀ ਸਿਫਤਾਂ ਕਰਨ ਵਾਸਤੇ ਕਹਿੰਦੀ ਹੈ, ਉਸ ਪਰਮਾਤਮਾ ਦੇ ਗੁਣਗਾਨ ਕਰਨ ਵਾਸਤੇ ਆਖਦੀ ਹੈ। ਕਿਉਂਕਿ ਗੁਣ ਗਾਉਂਦਿਆਂ ਗਾਉਂਦਿਆਂ ਇਹ ਮਨੁੱਖ ਉਸ ਪਰਮਾਤਮਾ ਨੂੰ ਭਾ ਜਾਂਦਾ ਹੈ, ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ। ਤੇ ਗੁਰਬਾਣੀ ਕਹਿੰਦੀ ਹੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਮਨੁੱਖ ਉਸ ਪਰਮਾਤਮਾ ਦਾ ਪਿਆਰਾ ਹੋਵੇ, ਸਮਝ ਲਓ ਕਿ ਉਹ ਸਾਰਿਆਂ ਦਾ ਪਿਆਰਾ ਬਣ ਜਾਂਦਾ ਹੈ, ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ। ਜਿਹੜਾ ਪਰਮਾਤਮਾ ਨੂੰ ਚੰਗਾ ਲੱਗੇ, ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਸਭ ਜਗ ਆਪ ਪਾਇਓਨ ਆਵਣ ਜਾਣ ਸੰਸਾਰਾ। ਇਸ ਸਾਰੇ ਸੰਸਾਰ ਨੂੰ ਉਸ ਪਰਮਾਤਮਾ ਨੇ ਆਪ ਪੈਦਾ ਕੀਤਾ ਹੈ। ਪਰ ਕਹਿਣ ਲੱਗੇ ਬੜੇ ਕਮਾਲ ਦੀ ਖੇਡ ਕਿ ਸਾਰੇ ਹੀ ਸੰਸਾਰ ਨੂੰ ਜਨਮ ਮਰਨ ਦੇ ਗੇੜ ਵਿੱਚ ਰੱਖਿਆ ਹੈ। ਇਸ ਸੰਸਾਰ ਵਿੱਚ ਜੀਵ ਆਉਂਦੇ ਨੇ, ਆਪਣੀ ਜੀਵਨ ਦੇ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਇੱਥੋਂ ਤੁਰ ਪੈਂਦੇ ਨੇ। ਤੇ ਕਹਿਣ ਲੱਗੇ ਆਵਣ ਜਾਣ ਸੰਸਾਰਾ, ਉਸ ਮਾਲਕ ਨੇ ਇਹ ਸੰਸਾਰ ਸਾਜਿਆ, ਪਰ ਕਹਿਣ ਲੱਗੇ ਨਾਲ ਹੀ ਉਸਨੇ ਜਨਮ ਮਰਨ ਦਾ ਗੇੜ ਵੀ ਬਣਾ ਕੇ ਰੱਖਿਆ ਹੈ। ਮਾਇਆ ਮੋਹ ਖੁਆਇਆਨ ਮਰ ਜੰਮੈ ਵਾਰੂ ਵਾਰਾ। ਮਾਇਆ ਮੋਹ, ਇਹ ਮਾਇਆ ਦਾ ਜਿਹੜਾ ਮੋਹ ਹੈ, ਮਾਇਆ ਦੀ ਜਿਹੜੀ ਪਕੜ ਹੈ, ਮਾਇਆ ਦੀ ਜਿਹੜੀ ਆਪਣਤ ਹੈ, ਮਾਇਆ ਨਾਲ ਜਿਹੜਾ ਪਿਆਰ ਵੱਧ ਜਾਂਦਾ ਹੈ। ਕਹਿਣ ਲੱਗੇ ਇਹ ਮਨੁੱਖ ਨੂੰ ਉਸ ਪਰਮਾਤਮਾ ਤੋਂ ਖੁੰਝਾ ਦਿੰਦਾ ਹੈ। ਜਿਹੜਾ ਮਾਇਆ ਦਾ ਮੋਹ ਹੈ, ਇਹ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਦਾ ਹੈ। ਕਿਉਂਕਿ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਹੋਵੇ, ਉਹ ਪਰਮਾਤਮਾ ਨੂੰ ਨਹੀਂ ਯਾਦ ਰੱਖਦਾ, ਉਸਨੂੰ ਚੇਤੇ ਨਹੀਂ ਕਰਦਾ, ਨਹੀਂ ਸਿਮਰਦਾ। ਪਾਤਸ਼ਾਹ ਕਹਿੰਦੇ ਨੇ ਮਰ ਜੰਮੈ ਵਾਰੋ ਵਾਰਾ, ਉਹ ਮਨੁੱਖ ਵਾਰ ਵਾਰ ਕਿਹੜੇ ਜਿਹੜੇ ਮਾਇਆ ਦੇ ਮੋਹ ਵਿੱਚ ਫਸ ਕੇ ਉਸ ਪਰਮਾਤਮਾ ਨੂੰ ਭੁਲਾ ਦਿੰਦੇ ਨੇ, ਉਹ ਜੀਵ ਵਾਰ ਵਾਰ ਜੰਮਦੇ ਨੇ, ਮਰਦੇ ਨੇ, ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ। ਮਰ ਜੰਮੈ ਵਾਰੋ ਵਾਰਾ ਵਧੈ ਵਿਕਾਰਾ ਗਿਆਨ ਵੀ ਹੋਣੀ ਮੁੱਠੀ। ਕਹਿਣ ਲੱਗੇ ਕੀ ਕਾਰਨ ਬਣਿਆ ਉਹਨਾਂ ਦੇ ਜਨਮ ਮਰਨ ਦਾ ਗੇੜ ਜਿਹੜਾ ਨਹੀਂ ਛੁੱਟਦਾ, ਨਹੀਂ ਮੁੱਕਦਾ, ਕੀ ਕਾਰਨ ਹੈ? ਕਹਿਣ ਲੱਗੇ ਮਾਇਆ ਦੇ ਮੋਹ ਵਿੱਚ ਫਸ ਕੇ ਉਹਨਾਂ ਦੇ ਅੰਦਰ ਵਿਕਾਰ ਵਧਦੇ ਨੇ, ਵਧੈ ਵਿਕਾਰਾ, ਵਿਕਾਰ ਅੰਦਰ ਜਨਮ ਲੈਂਦੇ ਨੇ। ਜਿਹੜਾ ਮਨੁੱਖ ਰੱਬ ਨਾਲੋਂ ਟੁੱਟਿਆ ਹੋਵੇ, ਗੁਰੂ ਨਾਲੋਂ ਟੁੱਟਿਆ ਹੋਵੇ, ਉਸਦੇ ਅੰਦਰ ਵਿਕਾਰ ਬੜੇ ਪ੍ਰਬਲ ਹੁੰਦੇ ਨੇ, ਉਹਦੇ ਅੰਦਰ ਵਿਕਾਰ ਬੜੇ ਪਾਵਰਫੁੱਲ ਹੋ ਜਾਂਦੇ ਨੇ। ਗਿਆਨ ਵੀ ਹੋਣੀ ਮੁੱਠੀ, ਉਹ ਜੀਵ ਗਿਆਨ ਤੋਂ ਸੱਖਣੇ ਰਹਿ ਜਾਂਦੇ ਨੇ, ਗੁਰੂ ਦੇ ਗਿਆਨ ਤੋਂ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਉਂਦੇ। ਤੇ ਕਹਿਣ ਲੱਗੇ ਉਹ ਆਤਮਕ ਜੀਵਨ ਨੂੰ ਲੁਟਾ ਬੈਠਦੇ ਨੇ, ਭਾਵ ਉਹਨਾਂ ਦਾ ਆਤਮਕ ਜੀਵਨ ਖਤਮ ਹੋ ਜਾਂਦਾ, ਕਦੇ ਅੰਦਰੋਂ ਸੁਖੀ ਨਹੀਂ ਰਹਿੰਦੇ।

ਬਿਨ ਸ਼ਬਦੈ ਪਿਰ ਨਾ ਪਾਇਓ। ਗੁਰੂ ਦੇ ਸ਼ਬਦ ਦੀ ਨਾ ਹੋਂਦ ਤੋਂ ਬਿਨਾਂ ਭਾਉ ਇਵੇਂ ਆਪਾਂ ਕਹਿ ਲਈ ਵੀ ਜਿਹੜਾ ਮਨੁੱਖ ਕਦੇ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ, ਜਿਹੜਾ ਮਨੁੱਖ ਕਦੇ ਗੁਰੂ ਦੇ ਉਪਦੇਸ਼ ਨੂੰ ਨਹੀਂ ਸਮਝਦਾ, ਨਾ ਹੀ ਕਮਾਉਣ ਦਾ ਯਤਨ ਕਰਦਾ, ਤੇ ਕਹਿਣ ਲੱਗੇ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਨਮ ਗਵਾਇਓ, ਬੜਾ ਸੋਹਣਾ ਇਹ ਮਨੁੱਖਾ ਜਨਮ ਮਿਲਿਆ ਸੀ, ਪਰ ਕਹਿਣ ਲੱਗੇ ਉਹਨਾਂ ਦਾ ਇਹ ਬੜਾ ਕੀਮਤੀ ਮਨੁੱਖਾ ਜਨਮ ਇਹ ਵਿਕਾਰਾਂ ਵਿੱਚ ਫਸ ਕੇ ਕੀ ਇਹ ਖਤਮ ਹੋ ਜਾਂਦਾ ਹੈ। ਕਹਿਣ ਲੱਗੇ ਉਹ ਕੀ ਕਰਦੇ ਨੇ, ਰੋਵੇਂ ਅਵਗੁਣ ਯਾਰੀ ਝੂਠੀ। ਹੁਣ ਝੂਠੀ ਦਾ ਭਾਵ ਹੈ ਵੀ ਜਿਨ੍ਹਾਂ ਨੇ ਸਿਰਫ ਮਾਇਆ ਨਾਲ ਮੋਹ ਪਾ ਲਿਆ, ਉਸ ਪਰਮਾਤਮਾ ਨੂੰ ਭੁੱਲ ਕੇ ਉਹਨਾਂ ਦੇ ਅੰਦਰ ਅਵਗੁਣ ਭਰ ਜਾਂਦੇ ਨੇ,

ਇਸ ਸੰਸਾਰ ਨੂੰ ਜੀਵਨ ਦੇਣ ਵਾਲਾ ਹੈ, ਜਗ ਜੀਵਨ ਨੂੰ, ਇਸ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਹੈ, ਭਾਉ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਜਨਮ ਦੇਣ ਵਾਲਾ ਹੈ। ਕਹਿਣ ਲੱਗੇ ਜਿਹੜੇ ਮਨੁੱਖ ਪਰਮਾਤਮਾ ਨੂੰ ਭੁੱਲ ਗਏ, ਉਹ ਅੰਦਰੋਂ ਠੱਗੇ ਗਏ, ਉਹਨਾਂ ਦਾ ਆਤਮਕ ਜੀਵਨ ਦੀ ਮੌਤ ਹੋ ਗਈ, ਫਿਰ ਉਹਨਾਂ ਨੂੰ ਕੀ ਰੋਈਏ। ਹੁਣ ਰੋਂਦੇ ਨੇ ਲੋਕੀ, ਰੋਂਦੇ ਨੇ, ਕਿਸ ਨੂੰ ਰੋਂਦੇ ਨੇ? ਜਿਹੜੇ ਸਰੀਰਕ ਤੌਰ ਤੇ ਮਰ ਜਾਣ ਉਹਨਾਂ ਨੂੰ ਲੋਕੀ ਬੜੇ ਰੋਂਦੇ ਨੇ, ਪਰ ਕਹਿਣ ਲੱਗੇ ਜਿਹਨਾਂ ਨੇ ਪਰਮਾਤਮਾ ਨੂੰ ਭੁਲਾਇਆ, ਜਿਹੜੇ ਅੰਦਰੋਂ ਮਰ ਗਏ, ਉਹਨਾਂ ਦੇ ਦੁੱਖਾਂ ਨੂੰ ਦੇਖ ਕੇ ਕੀ ਰੋਈਏ, ਕਿਉਂ ਨਿਰਾਸ਼ ਹੋਈਏ। ਸਭ ਜਗ ਆਪ ਉਪਾਇਓ ਨ ਆਵਣ ਜਾਣ ਸੰਸਾਰੇ। ਇਹ ਭਾਈ, ਉਸ ਪਰਮਾਤਮਾ ਨੇ ਆਪ ਸਾਰੇ ਸੰਸਾਰ ਦੀ ਉਤਪਤੀ ਕੀਤੀ ਹੈ ਤੇ ਇਹ ਜਗਤ ਸਾਰਾ ਹੀ ਆਵਣ ਜਾਣ ਦੀ ਇੱਕ ਖੇਡ ਬਣਾਈ ਹੋਈ ਹੈ। ਉਸ ਰੱਬ ਨੇ ਸਾਰਾ ਹੀ ਇਹ ਜਨਮ ਮਰਨ ਦੇ ਗੇੜ ਵਿੱਚ ਆਉਂਦਾ ਹੈ। ਸੋ ਫਿਰ ਸਦਾ ਸਦੇ ਸਾਚਾ ਹੈ, ਨਾ ਉਹ ਮਰੇ ਨਾ ਜਾਏ। ਕਹਿਣ ਲੱਗੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਪਰਮਾਤਮਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਉਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਕਦੇ ਮਰਦਾ ਨਹੀਂ ਤੇ ਆਪਣੇ ਪਿਆਰਿਆਂ ਨੂੰ ਛੱਡ ਕੇ ਕਦੇ ਦੂਰ ਨਹੀਂ ਜਾਂਦਾ, ਉਹ ਆਪਣੇ ਪਿਆਰਿਆਂ ਦੇ ਨਾਲ ਰਹਿੰਦਾ ਹੈ। ਭਗਤ ਰਵਿਦਾਸ ਜੀ ਤਾਂ ਇੱਥੇ ਤੱਕ ਕਹਿੰਦੇ ਨੇ, ਕਹਿ ਰਵਿਦਾਸ ਹਾਥ ਪੈ ਨੀਰੈ ਸਗਲ, ਕਹਿ ਰਵਿਦਾਸ ਹਾਥ ਪੈ ਨੀਰੈ। ਜਦੋਂ ਆਪਾਂ ਵੇਖਦੇ ਨਾ, ਜਦੋਂ ਪੈਰ ਚੇ ਕੰਡਾ ਚੁਭੇ, ਕੰਡਾ ਪੈਰ ਚ ਚੁਭਿਆ ਪਰ ਇਕਦਮ ਹੱਥ ਅੱਗੇ ਆਉਂਦਾ ਹੈ ਉਸ ਕੰਡੇ ਨੂੰ ਕੱਢਣ ਵਾਸਤੇ। ਪਰ ਇਹ ਗੱਲ ਕਿਵੇਂ ਸਮਝ ਆਵੇ, ਜਦੋਂ ਸਾਡੇ ਤੇ ਕੋਈ ਦੂਜਾ ਕੋਈ ਮਨੁੱਖ ਵਾਰ ਕਰਦਾ ਹੈ, ਕੋਈ ਸਿਰ ਤੇ ਵਾਰ ਕਰੇ, ਇਕਦਮ ਹੱਥ ਅੱਗੇ ਆਉਂਦਾ ਹੈ ਸਿਰ ਨੂੰ ਬਚਾਉਣ ਵਾਸਤੇ। ਤੇ ਭਗਤ ਰਵਿਦਾਸ ਜੀ ਨੇ ਬੜੇ ਕਮਾਲ ਦੀ ਉਦਾਹਰਣ ਦਿੱਤੀ, ਪਰ ਕਹਿਣ ਲੱਗੇ ਸਹਿਜੇ ਹੋਏ ਸੋ ਹੋਈ, ਇਹ ਸਮਝ ਸਹਿਜ ਵਿੱਚ ਟਿਕ ਕੇ ਤਾਂ ਸਮਝ ਇਹ ਗੱਲ ਆਉਂਦੀ ਹੈ ਕਿ ਉਹ ਪਰਮਾਤਮਾ ਸਾਡੇ ਹੱਥ ਤੋਂ ਵੀ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਸਾਰਿਆਂ ਨੂੰ ਥੋੜ੍ਹਾ ਹੀ ਨਾ ਸਮਝ ਇਹ ਗੱਲ ਆਉਂਦੀ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛੜੀ ਚਲੈ ਖਜੂਰ ਕਾਏ, ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ। ਕਹਿਣ ਲੱਗੇ ਪਿਆਰਿਓ, ਕੋਈ ਉਸ ਪਰਮਾਤਮਾ ਨੂੰ ਕਹਿੰਦਾ ਵੀ ਰੱਬ ਬੜਾ ਦੂਰ ਹੈ, ਕੋਈ ਕਹਿੰਦਾ ਰੱਬ ਬੜਾ ਨੇੜੇ ਹੈ, ਪਰ ਕਹਿਣ ਲੱਗੇ ਦੋਨੋਂ ਹੀ ਨਾ ਸਮਝਨੇ। ਇੱਕ ਕਹਿੰਦਾ ਰੱਬ ਨੇੜੇ ਹੈ, ਇੱਕ ਕਹਿੰਦਾ ਰੱਬ ਦੂਰ ਹੈ। ਉਹ ਪਰਮਾਤਮਾ ਨੇੜੇ ਵੀ ਹੈ, ਉਹ ਪਰਮਾਤਮਾ ਦੂਰ ਵੀ ਹੈ, ਉਹ ਪਰਮਾਤਮਾ ਅੰਦਰ ਵੀ ਹੈ, ਉਹ ਪਰਮਾਤਮਾ ਬਾਹਰ ਵੀ ਹੈ, ਉਹ ਪਰਮਾਤਮਾ ਹਰੇਕ ਜਗ੍ਹਾ ਹੈ। ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਭੁੱਲੀ ਫਿਰੈ ਧਾਨੀ ਆਣੀਆਂ, ਰੰਡ ਬੈਠੀ ਦੂਜੇ ਭਾਏ। ਦੂਜੇ ਭਾਏ ਮਾਇਆ ਨਾਲ ਪਿਆਰ ਪਾ ਕੇ ਉਹ ਜੀਵ ਰੂਪ ਇਸਤਰੀਆਂ ਦੁਖੀ ਹੁੰਦੀਆਂ ਨੇ ਪਰਮਾਤਮਾ ਨੂੰ ਭੁੱਲ ਕੇ। ਰੰਡ ਬੈਠੀ ਦੂਜੇ ਭਾਏ, ਮਾਇਆ ਮੋਹ ਦੁੱਖ ਪਾਏ, ਆਵ ਘਟੈ ਤਨ ਸ਼ਿਜੈ। ਹੁਣ ਉਮਰ ਬੀਤਦੀ ਜਾਂਦੀ ਹੈ, ਆਵ ਘਟੈ ਦਿਨੋ ਦਿਨ ਉਮਰ ਘਟਦੀ ਹੈ। ਗੁਰਬਾਣੀ ਬੜੇ ਸੌਖੇ ਢੰਗ ਨਾਲ ਸਮਝਾਉਂਦੀ ਹੈ, ਬੜੀ ਅੱਖਾਂ ਖੋਲਦੀ ਹੈ। ਜਨਨੀ ਜਾਨਤ ਸੁਤ ਵੱਡਾ ਪੋਤ ਹੈ। ਇੱਕ ਮਾਂ ਨਾ ਆਪਣੇ ਬੱਚੇ ਨੂੰ ਜਦੋਂ ਦੇਖਦੀ ਨਾ ਵੀ ਮੇਰਾ ਬੱਚਾ ਹੁਣ ਛੋਟਾ ਜਿਹਾ ਹੈ, ਹੁਣ ਥੋੜ੍ਹਾ ਵੱਡਾ ਹੋਇਆ, ਮਾਂ ਖੁਸ਼ ਹੁੰਦੀ ਹੈ। ਬੱਚਾ ਹੋਰ ਵੱਡਾ ਹੁੰਦਾ, ਮਾਂ ਹੋਰ ਖੁਸ਼ ਹੁੰਦੀ ਹੈ। ਬੱਚਾ ਜਵਾਨ ਹੋਇਆ, ਮਾਂ ਹੋਰ ਜ਼ਿਆਦਾ ਖੁਸ਼ ਹੁੰਦੀ ਹੈ। ਵੀ ਮਾਂ ਦੇ ਮਨ ਵਿੱਚ ਇਹ ਖੁਸ਼ੀਆਂ ਆਉਂਦੀਆਂ ਨੇ, ਮੇਰਾ ਪੁੱਤ ਮੇਰੀ ਧੀ ਇਹ ਵੱਡੇ ਹੁੰਦੇ ਜਾ ਰਹੇ। ਪਰ ਕਹਿਣ ਲੱਗੇ ਉਹ ਮਾਂ ਬੜੀ ਭੋਲੀ ਹੈ, ਉਹ ਇੰਨਾ ਨਹੀਂ ਜਾਣਦੀ ਦਿਨ ਦਿਨ ਅਵਧ ਘਟਤ ਹੈ ਕਿ ਤੇਰੇ ਬੱਚੇ ਦੀ ਉਮਰ ਦਿਨੇ ਦਿਨ ਘਟਦੀ ਜਾ ਰਹੀ ਹੈ। ਭੋਲੀਏ ਮਾਂ, ਅੱਜ ਬੱਚਾ ਤੇਰਾ ਇੱਕ ਸਾਲ ਦਾ ਹੋਇਆ ਤੇ ਜਿੰਨੀ ਉਮਰ ਇਸਨੂੰ ਵਾਹਿਗੁਰੂ ਜੀ ਨੇ ਦਿੱਤੀ ਹੈ ਉਹ ਇੱਕ ਸਾਲ ਘਟ ਗਈ,
ਅੱਜ ਮੇਰਾ ਬੱਚਾ 5 ਸਾਲਾਂ ਦਾ ਹੋ ਗਿਆ, ਵੱਡਾ ਹੋਇਆ ਥੋੜਾ, ਮਾਂ ਭੋਲੀਏ ਮਾਂ ਅੱਜ ਤੇਰੇ ਬੱਚੇ ਦੀ 5 ਸਾਲ ਉਮਰ ਘੱਟ ਗਈ, ਤੇਰਾ ਬੱਚਾ ਜਵਾਨ ਹੋ ਗਿਆ, ਤੂੰ ਕਹਿੰਦੀ ਬੜੀ ਖੁਸ਼ ਹੁੰਦੀ ਹੈ, ਪਰ ਭੋਲੀ ਮਾਂ ਨਹੀਂ ਜਾਣਦੀ ਅੱਜ 20-22 ਸਾਲਾਂ ਦਾ ਹੋਇਆ, ਇਹਦੀ ਜ਼ਿੰਦਗੀ ਦੇ 20-22 ਸਾਲ ਘੱਟ ਗਏ ਨੇ। ਇਹ ਗੁਰਬਾਣੀ ਸਮਝਾਉਂਦੀ ਹੈ, ਕਿਉਂਕਿ ਜ਼ਿੰਦਗੀ ਦਾ ਜਿਹੜਾ ਸਾਹ ਲੈ ਲਿਆ ਉਹ ਤਾਂ ਚਲਾ ਗਿਆ, ਉਹ ਮੁੜ ਕੇ ਨਹੀਂ ਆਉਣਾ। ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਜੋ ਕਿਛ ਆਇਆ ਸਭ ਕਿਛ ਜਾਸੇ, ਦੁੱਖ ਲਾਗਾ ਭਾਏ ਦੂਜਾ। ਇਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਜੋ ਵੀ ਸੰਸਾਰ ਵਿੱਚ ਆਇਆ ਹੈ ਉਸਨੇ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ, ਫਿਰ ਦੁੱਖ ਕਿਉਂ ਹੁੰਦਾ ਹੈ ਮਨੁੱਖ ਨੂੰ? ਕਹਿਣ ਲੱਗੇ, ਜਿਹੜੇ ਸਿਰਫ ਪਰਮਾਤਮਾ ਨੂੰ ਛੱਡ ਕੇ ਮਾਇਆ ਵਿੱਚ ਰਚੇ ਮਿੱਚੇ ਰਹਿੰਦੇ ਨੇ, ਕਹਿਣ ਲੱਗੇ, ਅਸਲ ਵਿੱਚ ਉਹ ਮਨੁੱਖ ਦੁਖੀ ਹੋਈ ਜਾਂਦੇ ਨੇ। ਜਮਕਾਲ ਨਾ ਸੁੱਜੈ ਮਾਇਆ ਜਗ ਲੁੱਜੈ, ਮੌਤ ਦੀ ਖਬਰ ਨਹੀਂ ਰਹਿੰਦੀ, ਮੌਤ ਨੂੰ ਕਦੇ ਚੇਤੇ ਨਹੀਂ ਰੱਖਦੇ, ਕਿਉਂਕਿ ਜਿਨ੍ਹਾਂ ਨੂੰ ਮੌਤ ਚੇਤੇ ਰਹੇ ਉਹਨਾਂ ਨੂੰ ਰੱਬ ਚੇਤੇ ਰਹਿੰਦਾ ਹੈ, ਜਿਨ੍ਹਾਂ ਨੂੰ ਮੌਤ ਭੁੱਲ ਜਾਵੇ ਉਹਨਾਂ ਨੂੰ ਰੱਬ ਵੀ ਭੁੱਲ ਜਾਂਦਾ ਹੈ। ਤੇ ਕਹਿੰਦੇ ਨੇ, ਇਹ ਸੰਸਾਰ ਮਾਇਆ ਵਿੱਚ ਰਚ ਮਿਚ ਕੇ ਮੌਤ ਨੂੰ ਵੀ ਭੁੱਲ ਜਾਂਦਾ ਹੈ, ਲਭ ਲੋਭ ਚਿੱਤ ਲਾਏ, ਇਹ ਦੁਨੀਆ ਵੀ ਲਭ ਵਿੱਚ ਲਾਲਚ ਵਿੱਚ ਲੋਭ ਵਿੱਚ ਇਹ ਆਪਣਾ ਚਿੱਤ ਲਾ ਕੇ ਰੱਖਦੇ ਨੇ। ਸੋ ਫਿਰ ਸਾਚਾ ਸਦੀ ਸਾਚਾ ਨਾ ਉਹ ਮਰੇ ਨਾ ਜਾਏ। ਹੇ ਭਾਈ, ਉਹ ਜਿਹੜਾ ਪਰਮਾਤਮਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ, ਉਹ ਪਰਮਾਤਮਾ ਪਹਿਲਾਂ ਵੀ ਸੀ, ਉਹ ਪਰਮਾਤਮਾ ਹੁਣ ਵੀ ਹੈ, ਉਹ ਪਰਮਾਤਮਾ ਅੱਗੇ ਵੀ ਰਹੇਗਾ।

ਰਹਿੰਦਾ ਵੀ ਉਹ ਪਰਮਾਤਮਾ ਕਿਤੇ ਦੂਰ ਹੈ। ਗਿਆਨ ਵੀ ਹੋਣੇ ਜੇਵ ਕਹਿਣ ਲੱਗੇ ਉਹ ਦੁਖੀ ਇਸ ਕਰਕੇ ਹੁੰਦੇ ਨੇ, ਇਸ ਕਰਕੇ ਦੁੱਖ ਪਾਉਂਦੇ ਨੇ ਵੀ ਪਰਮਾਤਮਾ ਕਿਤੇ ਦੂਰ ਹੈ, ਉਹ ਨੇੜੇ ਨਹੀਂ। ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਉਹ ਪਰਮਾਤਮਾ ਸਾਰਿਆਂ ਨੂੰ ਸਾਜ ਕੇ ਸਾਰਿਆਂ ਦੇ ਅੰਦਰ ਵੀ ਬੈਠਾ ਹੈ, ਹਰੇਕ ਦੇ ਅੰਦਰ ਹੈ। ਪਰ ਉਸ ਪਰਮਾਤਮਾ ਨੂੰ ਦੂਰ ਜਾਣ ਲਿਆ, ਉਹ ਪਰਮਾਤਮਾ ਦੂਰ ਵੱਸਦਾ ਹੈ ਕਿਤੇ, ਪਤਾ ਨਹੀਂ ਕਿੱਥੇ ਹੈ, ਜੰਗਲਾਂ 'ਚ ਹੈ, ਪਹਾੜਾਂ 'ਚ ਹੈ, ਤੀਰਥਾਂ 'ਤੇ ਹੈ, ਦੂਰ ਜਾਣ ਲਿਆ ਆਪਣੇ ਤੋਂ। ਕਹਿੰਦੇ ਨੇ ਇਸ ਕਰਕੇ ਉਹ ਬੜੇ ਦੁਖੀ ਹੁੰਦੇ ਨੇ। ਇੱਕ

ਮਨ ਸਦਾ ਧਿਆਈ। ਆਪਣੇ ਮਨ ਨੂੰ ਮਨੁੱਖ ਕਹਿੰਦਾ, ਮਨਾ ਉਸ ਪਰਮਾਤਮਾ ਨੂੰ ਧਿਆਇਆ ਕਰ, ਸਿਮਰਿਆ ਕਰ, ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਕਹਿ। ਗੁਰ ਪ੍ਰਸਾਦੀ ਸਾਚਾ ਫਿਰ ਮਿਲੈ ਅੰਤਰ ਸਦਾ ਸੰਭਾਲੇ। ਗੁਰ ਪ੍ਰਸਾਦੀ ਸਾਚਾ ਮਿਲੈ, ਕਿਵੇਂ ਮਿਲੇਗਾ? ਉਹ ਜਿਹੜਾ ਪਤੀ ਪਰਮੇਸ਼ਰ ਹੈ ਉਹ ਮਿਲਦਾ ਤਾਂ ਹੈ, ਉਹਦੇ ਨਾਲ ਮੇਲ ਤਾਂ ਹੁੰਦਾ ਹੈ, ਪਰ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਜਿਨ੍ਹਾਂ ਦਾ ਮੇਲ ਉਸ ਪਰਮਾਤਮਾ ਦੇ ਨਾਲ ਹੋ ਜਾਵੇ ਗੁਰੂ ਦੀ ਕਿਰਪਾ ਨਾਲ, ਅੰਤਰ ਸਦਾ ਸੰਭਾਲੇ, ਉਹ ਫਿਰ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਨੂੰ ਵਸਾ ਕੇ ਰੱਖਦੇ ਨੇ ਵੀ ਮੇਰਾ ਵਾਹਿਗੁਰੂ ਮੇਰੇ ਅੰਦਰ ਹੀ ਹੈ। ਫਿਰ ਅੰਤਰ ਸੰਭਾਲੇ ਸਦਾ ਵੈ ਨਾਲੇ, ਮਨਮੁਖ ਜਾਤਾ ਦੂਰੇ। ਜਿਹੜੇ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਇਹ ਸਮਝ ਲੱਗ ਗਈ ਵੀ ਪਰਮਾਤਮਾ ਅੰਦਰ ਵਸਦਾ ਪਿਆ, ਉਹ ਸੁੱਖ ਮੰਨਦੇ ਨੇ ਤੇ ਕਹਿਣ ਲੱਗੇ ਮਨਮੁਖ ਜਾਤਾ ਦੂਰੇ। ਜਿਹੜੇ ਮਨਮੁਖ ਨੇ, ਜਿਹੜੇ ਗੁਰਮੁਖ ਨਹੀਂ ਬਣੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਜਿਹੜੇ ਮਨਮੁਖ ਨੇ ਕਹਿਣ ਲੱਗੇ ਉਸ ਪਰਮਾਤਮਾ ਨੂੰ ਦੂਰ ਹੀ ਜਾਣਦੇ ਰਹਿੰਦੇ ਨੇ। ਇਹ ਤਨ ਰੁਲੈ ਰੁਲਾਇਆ ਕਾਮਨਾ ਆਇਆ, ਜਿਨ ਖਸਮ ਨਾ ਜਾਤਾ ਹਦੂਰੇ। ਕਹਿਣ ਲੱਗੇ ਜਿਨ੍ਹਾਂ ਨੇ ਉਸ ਪਤੀ ਪਰਮੇਸ਼ਰ ਨੂੰ ਨੇੜੇ ਨਹੀਂ ਜਾਣਿਆ, ਹਜ਼ੂਰ ਕਹਿੰਦੇ ਨੇ ਉਹਨਾਂ ਦਾ ਇਹ ਤਨ ਰੁਲ ਜਾਂਦਾ ਹੈ। ਨਾਨਕ ਸਾ ਤਨ ਮਿਲੈ ਮਿਲਾਏ, ਫਿਰ ਅੰਤਰ ਸਦਾ ਸੰਭਾਲੇ। ਨਾਨਕ, ਇਹ ਨਾਨਕ ਉਹ ਜੀਵ ਇਸਤਰੀ ਉਸ ਪਰਮਾਤਮਾ ਨੂੰ ਮਿਲ ਪੈਂਦੀ ਹੈ, ਫਿਰ ਅੰਤਰ ਸਦਾ ਸੰਭਾਲੇ, ਉਹ ਆਪਣੇ ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਰੱਖਦੀ ਹੈ, ਸਾਂਭ ਕੇ ਰੱਖਦੀ ਹੈ। ਇੱਕ ਰੋਵੈ ਪਿਰੈ ਵਿੱਚ ਉਨਿਆਂਦੀ, ਨਾ ਜਾਣੈ ਪਿਰ ਮੈਂ ਨਾਲੇ। ਕਹਿਣ ਲੱਗੇ ਕਈ ਉਹ ਜੀਵ ਜਿਹੜੇ ਮਨਮੁਖ ਨੇ ਉਹ ਸਿਰਫ ਇਸੀ ਕਰਕੇ ਦੁੱਖ ਝੇਲਦੇ ਨੇ, ਇਸ ਕਰਕੇ ਪਰਮਾਤਮਾ ਤੋਂ ਦੂਰ ਹੋਈ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਪਰਮਾਤਮਾ ਬਹੁਤ ਦੂਰ ਹੈ, ਪਰਮਾਤਮਾ ਨੇੜੇ ਨਹੀਂ। ਗੁਰੂ ਦਾ ਗਿਆਨ ਹਾਸਲ ਨਾ ਕੀਤਾ, ਗੁਰੂ ਦੇ ਗਿਆਨ ਨੇ ਹੀ ਸਮਝ ਬਖਸ਼ਣੀ ਸੀ। ਗੁਰੂ ਦੀ ਕਿਰਪਾ ਨਾਲ ਹੀ ਉਸ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਲਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਅਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਅਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ।

ਬਾਗਾਂ ਸ਼ਮਦਵਾਜੇ ਕਲਾਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਵਰ ਕੈ ਲਾਗੇ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਵਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਆ

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘੜੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿੱਥੇ ਆਵੇ ਜਿੱਥੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਦਗੀ ਬੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਮਤ ਸੀਮਤ ਦਾ ਰੱਖਿਆ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਰਾਂਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤ ਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਿਸਾਹ ਕਿਰਤਾਰਤ ਕਰਨਾ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਾਰਗਰ ਵਿਖੇ ਕੀਤੀਆਂ ਸੇਵਾਵਾਂ ਅੰਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਦਾਤਾਂ ਬਖਸ਼ਣੀਆਂ ਸਿਮਰ ਅਜੀਤ ਕੌਰ ਵੱਲੋਂ ਨੌਕਰੀ ਮਿਲਣ 'ਤੇ ਸ਼ੁਕਰਾਨਾ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

चलायो सब सिखन को हुक्म है गुरु ग्रंथ जी मानियो।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ

ਕੰਤ ਸੰਭਾਲ ਸਦਾ ਗੁਣਸਾਰ ਨਾ ਫਿਰ ਮਰਾ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਏ।

ਦੂਜੇ ਪਾਏ, ਰੰਡ ਬੈਠੀ ਦੂਜੇ ਪਾਏ, ਮਾਹੇ ਮਾਇਆ ਮੋਹ ਦੁੱਖ ਪਾਏ, ਆਪ ਘਟੈ ਤਨ ਛੀਜੈ, ਜੋ ਕਿਛ ਆਇਆ ਸਭ ਕਿਛ

ਇੱਕ ਰੋਵੇ ਪਿਰੇ ਵਿਸ਼ੁਨੀਆਂ ਅੰਦੀ ਨਾ ਜਾਣੇ ਪਿਰ ਨਾਲੇ ਗੁਰਪ੍ਰਸਾਦੀ ਸਾਚਾ ਪਿਰ ਮਿਲੇ ਅੰਤਰ ਸਦਾ ਸੰਭਾਲੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਇਸ ਨੂੰ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖ ਜੀਵਨ ਨਾਮਦਾਨ ਬਖਸ਼ਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਅਤੇ ਪਾਤਸ਼ਾਹੀ ਰੈਲੀ ਨਗਰ ਕੀਰਤਨ ਆਉਣ ਵਾਲੀ 6 ਜੂਨ ਦਿਨ ਸ਼ਨਿਚਰਵਾਰ ਸੈਨ ਫਰਾਂਸਿਸਕੋ ਵਿਖੇ ਨਿਕਲ ਰਹੇ ਹਨ। ਸਮਾਂ ਸਵੇਰੇ 10 ਵਜੇ ਹੋਏਗਾ। ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਹਿਤ ਹਾਜ਼ਰੀ ਭਰ ਕੇ ਇਲਾਜ ਪ੍ਰਾਪਤ ਕਰਨੇ ਜੀ। ਆਉਣ ਵਾਲੇ ਐਤਵਾਰ ਦੀਵਾਨ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਗੁਰਪੁਰਬ ਵਾਸੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਜੋ ਕਿ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਮਿੱਠੀ ਯਾਦ ਮਨਾਉਂਦਿਆਂ ਹੋਇਆਂ ਐਤਵਾਰ ਦੀਵਾਨ ਸਜਣਗੇ। ਆਪ ਜੀ ਨੇ ਲਾਹੇ ਪ੍ਰਾਪਤ ਕਰਨੇ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ।

누르

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਮੇਰਾ ਦੁੱਖ ਸੁੱਖ ਤੁਗੀ ਤੁਧ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਸਿੰਘ ਇੱਕ ਥੈ ਥਾਏ ਰਾਖੇ ਮਨ ਹਰ ਜਪ

0: ਸਿਮਰੋ ਸਿਮਰ ਸਿਮਰ ਸੁਖ ਪਾਵੋ
1: ਕਾਲ ਕਲੇਸ਼ਨ ਮਾਹਿ ਮਿਟਾਵੋ
0: ਸਿਮਰੋ ਜਾਸ ਬਸੰਬਰ ਏਕ
1: ਨਾਮ ਜਪਤਿ ਅਗਨੰਤ ਅਨੇਕ
0: ਵੇਦ ਪ੍ਰਾਣ ਸਿਮਰ

0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸੋ ਫਲ ਭਲਾ
0: ਤੇ ਸਿਮਰੇ ਜਿਨੇ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸਿਮਰਨ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਿਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੈ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਬਿਲਾਸੀ
0: ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਰੀ

0: ਜਨ ਸੁਖ ਸੋਜ
1: ਬਿਰਧ ਪਿਆਉ ਪੁਰਸਾਖ ਸੈਨ
0: ਮੋਖਾ ਪਿਆਉ ਬੈਠ ਕਉ ਜੈਨ
1: ਇਹ ਨਿਰਗੁਣ ਗੁਣ ਕਛੂ ਨ ਬੁਝੈ
0: ਵਸਲੇ ਉਤੋ ਨਾਨਕ ਸੀਜੈ
1: ਜੇ ਪ੍ਰਸਾਦ ਧਾਰੋ ਉਪਰ ਸੁਖ ਵਸੈ
0: ਸੁਤ ਭਰਾਤ ਮੀਰ ਪੰਚਾ ਸੰਗ ਹਸੈ
1: ਜੇ ਪ੍ਰਸਾਦ ਪੀ